ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪਰਸੋਂ ਅਸੀਂ ਪੜਿਆ ਸੀ ਕਿ ਜਦ ਤੱਕ ਅਸੀਂ ਹੁਕਮ ਨੂੰ ਨਹੀਂ ਬੁੱਝਦੇ, ਕਾਰਮਕ ਕਾਨੂੰਨ ਦੇ ਅਧੀਨ ਹਾਂ, ਆਪਣੇ ਕਰਮ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ, ਸਾਡੀ ਮੁਕਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਨਾਲ ਮਿਲਾਪ ਵੀ ਨਹੀਂ ਹੋ ਸਕਦਾ। ਨਾਲ ਇਹ ਵੀ ਪੜਿਆ ਸੀ ਕਿ ਹੁਕਮ ਤੋਂ ਦੁਰੇੜੇ ਲਿਜਾਣ ਵਾਲੀਆਂ ਸਾਡੀਆਂ ਸਿਆਣਪਾਂ ਹਨ। ਇਹ ਸਿਆਣਪਾਂ ਗੱਲੀ ਬਾਤੀਂ ਖੁਸ਼ਕ ਫਿਲਾਸਫੀ ਨਾਲ, ਖੁਸ਼ਕ ਗਿਆਨ ਨਾਲ, ਜਾਂ ਹੱਠ ਧਰਮ ਨਾਲ, ਜਾਂ ਕਰਮ ਕਾਂਡਾਂ ਨਾਲ ਨਹੀਂ ਲੈ ਸਕਦੀਆਂ, ਕਿਉਂਕਿ ਸਾਡੀਆਂ ਸਿਆਣਪਾਂ ਇਹ ਸਾਡੀ ਹੋਮੇ ਦਾ ਵਿਕਾਸ ਹਨ। ਜਿਉਂ ਜਿਉਂ ਸਾਡੀ ਹੋਮੇ ਵਿਕਸਿਤ ਹੋਈ, ਸਾਡੇ ਅੰਦਰ ਸਿਆਣਪਾਂ ਆਉਂਦੀਆਂ ਗਈਆਂ। ਸੋ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਆਤਮਕ ਪਿਉਣ ਚਾੜਨ ਨਾਲ ਅਸੀਂ ਸਿਆਣਪਾਂ ਤੋਂ ਬਚ ਸਕਦੇ ਹਾਂ ਤੇ ਹੁਕਮ ਨੂੰ ਬੁੱਝ ਸਕਦੇ ਹਾਂ। ਇੱਥੋਂ ਤੱਕ ਅਸੀਂ ਪੜਿਆ ਸੀ। ਇਸ ਤੋਂ ਅੱਗੇ ਕਿਵੇਂ ਆਤਮਕ ਪਿਉਣ ਚਾੜਨੀ ਹੈ ਤੇ ਹੁਕਮ ਨੂੰ ਬੁੱਝ ਕੇ ਫਿਰ ਉਸਦੀ ਰਜ਼ਾ ਵਿੱਚ ਕਿਵੇਂ ਚੱਲਣਾ, ਕਿਸ ਚੀਜ਼ ਦੀ ਲੋੜ ਹੈ ਰਜ਼ਾ ਵਿੱਚ ਚੱਲਣ ਲਈ, ਇਸ ਦਾ ਪੂਰਾ ਵਿਸਥਾਰ ਅੱਜ ਦੇ ਲੇਖ ਵਿੱਚ ਹੈ। ਉਹ ਪਿਆਰ ਨਾਲ ਸਰਵਣ ਕਰੀਏ। ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਹਾਂਜੀ, ਹੋਮੇ ਵੇੜੇ ਮਨ ਨਾਲ ਜੋ ਵੀ ਖਿਆਲ ਸੋਚੇ ਜਾਂਦੇ ਹਨ, ਜੋ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਈ ਹਨ। ਸਾਡੇ ਹੋਮੇ ਵੇੜੇ ਮਨ ਨੂੰ ਮਾਰਨਾ ਜਾਂ ਬਦਲਣਾ ਇਹ ਸੌਖਾ ਨਹੀਂ ਹੈ, ਕਿਉਂਕਿ ਸਾਡੇ ਮਨ ਦੀ ਇਹ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀ ਰੰਗਤ ਅਸੀਂ ਹੁਣ ਬਣਾਈ ਹੈ ਇਹ ਕਈ ਜਨਮਾਂ ਦੇ ਅਭਿਆਸ ਨਾਲ ਬਣਾਈ ਹੈ। ਇਸ ਲਈ ਅਤਿਅੰਤ ਉੱਦਮ, ਬੇਅੰਤ ਉੱਦਮ ਦੀ ਲੋੜ ਹੈ, ਫਿਰ ਦ੍ਰਿੜਤਾ ਦੀ ਲੋੜ ਹੈ ਤੇ ਇੱਕ ਦੋ ਦਿਨ, ਇੱਕ ਦੋ ਮਹੀਨਿਆਂ ਦੀ ਖੇਡ ਨਹੀਂ, ਇਸ ਲਈ ਸਮੇਂ ਦੀ ਵੀ ਲੋੜ ਹੈ। ਪਰ ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹਉਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਇਹ ਬਦਲਣੀ ਜ਼ਰੂਰੀ ਹੈ। ਨਿਰੇ ਪੂਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਨ੍ਹਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਹਾਂਜੀ, ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ ਤੇ ਦੈਵੀ ਸੰਗਤ ਕਰਨੀ ਇਹ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ, ਜਿਉਂਦੀ, ਜਾਗਦੀ ਸਾਧ ਸੰਗਤ ਦੀ ਪਿਉਣ ਚੜ੍ਹਦੀ ਜਾਵੇਗੀ, ਸਾਡੇ ਮਨ ਦੀ ਮੈਲ ਘਟਦੀ ਜਾਵੇਗੀ ਤੇ ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਵੇਗਾ ਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਵੇਗੀ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਵੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ। ਸੋ ਸਾਧ ਸੰਗਤ ਦੀ ਦੈਵੀ ਪਿਉਣ ਜਦੋਂ ਚੜੇਗੀ ਮਨ ਨੂੰ, ਸਾਡੀ ਨਿਰਣਾ ਸ਼ਕਤੀ ਦਾ ਵਿਕਾਸ ਹੋਵੇਗਾ, ਅਨੁਭਵੀ ਪ੍ਰਕਾਸ਼ ਹੋਵੇਗਾ, ਜਿਸ ਨਾਲ ਆਪਣੇ ਭਾਣੇ ਤੇ ਰੱਬੀ ਹੁਕਮ ਦੀ ਸੋਝੀ ਹੋਵੇਗੀ। ਪਰ ਸਾਧ ਸੰਗਤ ਵਿੱਚ ਆ ਕਿਹੜੇ ਕਰਤਬ ਨਾਲ ਮਨ ਨੂੰ ਦੈਵੀ ਪਿਉਣ ਚੜ੍ਹਦੀ ਹੈ? ਉਹ ਹੈ ਅੰਤਰਮੁਖੀ ਸਿਮਰਨ ਕਰਨ ਨਾਲ। ਸੋ ਮਨ ਨੂੰ ਆਤਮਕ ਪਿਉਣ ਚਾੜਨ ਲਈ ਨਾਮ ਅਭਿਆਸ ਕਮਾਈ ਅੰਤਰਮੁਖੀ ਸਿਮਰਨ ਦੀ ਲੋੜ ਹੈ। ਦੂਸਰਾ, ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ ਦੀ। ਅਤੇ ਤੀਸਰਾ, ਗੁਰਪ੍ਰਸਾਦ ਦੀ ਲੋੜ ਹੈ। ਹੋਰ ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ,
ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਇੱਕੋ ਹੀ ਤਰੀਕਾ, ਸਾਧ ਸੰਗਤ ਵਿੱਚ ਆ ਕੇ ਆਤਮਕ ਪਿਉਣ ਚਾੜੋ। ਪਰ ਆਤਮਾ ਵਿੱਚ ਤਾਂ ਬੇਅੰਤ ਗੁਣ ਹਨ, ਕਿਹੜੀ ਪਿਉਣ ਸਭ ਤੋਂ ਕਾਰਗਰ ਹੈ? ਸਭ ਤੋਂ ਉੱਚੀ ਸੁੱਚੀ ਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ। ਸਾਚ ਕਹੋ ਸੁਣ ਲੇ ਹੋ ਸਭੈ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਸੋ ਜਦੋਂ ਸਾਧ ਸੰਗਤ ਵਿੱਚ ਵਿਚਰਦੇ ਹਾਂ, ਅਸੀਂ ਅੰਤਰਮੁਖੀ ਹੋ ਕੇ ਸਿਮਰਨ ਕਰਦੇ ਹਾਂ, ਤਾਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਜਾਂਦਾ ਹੈ। ਹਾਂਜੀ, ਜਦੋਂ ਪੂਰੀ ਤਰ੍ਹਾਂ ਨਿਰਮਲ ਹੋ ਜਾਂਦਾ ਹੈ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ, ਆਤਮਾ ਵਿੱਚੋਂ ਸਫੁੱਟਤ ਹੁੰਦਾ ਹੈ। ਹਾਂਜੀ, ਆਮ ਤੌਰ ਤੇ ਕੀ ਹੁੰਦਾ ਹੈ, ਅਸੀਂ ਸਾਧ ਸੰਗਤ ਵਿੱਚ ਆ ਕੇ ਮਨ ਨੂੰ ਥੋੜਾ ਬਹੁਤ ਨਿਰਮਲ ਕਰਦੇ ਹਾਂ, ਬਾਹਰ ਜਾ ਕੇ ਫਿਰ ਮੈਲਾ ਕਰ ਦਿੰਦੇ ਹਾਂ, ਫਿਰ ਥੋੜਾ ਨਿਰਮਲ ਫਿਰ ਮੈਲਾ ਕਰ ਦਿੰਦੇ ਹਾਂ। ਸੋ ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਪਾਪ ਪੁੰਨ, ਧਰਮ ਪ੍ਰਚਾਰ ਅਤੇ ਸਿਮਰਨ ਦੇ ਲੇਖਾਂ ਵਿੱਚ ਖੋਲ ਕੇ ਦਰਸਾਇਆ ਹੈ। ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਸਿਮਰਨ ਕਰਕੇ ਮਨ ਨੂੰ ਨਿਰਮਲ ਕਰਕੇ ਆਪਣੀ ਨਿਰਮਲਤਾਈ ਨੂੰ ਬਰਕਰਾਰ ਰੱਖਦੇ ਹਾਂ, ਅਗਲੇ ਸਮਾਗਮ ਫਿਰ ਨਿਰਮਲ ਕਰਦੇ, ਇਸ ਤਰ੍ਹਾਂ ਜਦੋਂ ਨਿਰਮਲ ਕਰਦੇ ਹਾਂ, ਪੂਰਾ ਤੌਰ ਤੇ ਨਿਰਮਲ ਹੋ ਜਾਏ ਮਨ, ਫਿਰ ਸਾਡੀ ਆਤਮਾ ਦਾ ਅਕਸ ਸਾਡੇ ਮਨ ਉੱਤੇ ਪੈਂਦਾ ਹੈ, ਫਿਰ ਪਿਉਣ ਚੜ੍ਹਦੀ ਹੈ। ਹੁੰਦਾ ਕੀ ਹੈ, ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਉਪਜ ਪੈਂਦਾ ਹੈ ਤੇ ਵੱਧਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ ਤੇ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਕਿਵੇਂ ਚੜ੍ਹਦੀ ਫਿਰ ਦੁਹਰਾ ਦਈਏ ਕਿ ਮਨ ਨੂੰ ਨਿਰਮਲ ਕਰਨਾ, ਸੰਗਤ ਵਿੱਚ ਆ ਕੇ ਸਿਮਰਨ ਕਰ ਕਰਕੇ ਇਸ ਤਰ੍ਹਾਂ ਨਿਰਮਲ ਕਰਦਿਆਂ ਕਰਦਿਆਂ ਜਦੋਂ ਪੂਰੀ ਤਰ੍ਹਾਂ ਨਿਰਮਲ ਹੋਏ, ਫਿਰ ਆਪਣੇ ਆਪ ਹੀ ਤੂੰ ਤੇਰੀ ਦੀ ਭਾਵਨਾ ਉਪਜ ਪੈਂਦੀ ਹੈ, ਮੈਂ ਮੇਰੀ ਨੂੰ ਤੂੰ ਤੇਰੀ ਦੀ ਪਿਉਣ ਚੜ੍ਹ ਜਾਂਦੀ ਹੈ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਣ ਚੜ੍ਹ ਜਾਂਦੀ ਹੈ, ਤਾਂ ਸਾਨੂੰ ਪ੍ਰਤੀਤ ਹੁੰਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ ਤੇ ਸਾਡੀ ਨਿੱਕੀ ਜਿਹੀ ਹੋਮੇ ਦੀ ਮਨਮਰਜ਼ੀ ਲਈ ਕੋਈ ਥਾਂ ਨਹੀਂ। ਉਸ ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਪਹਾੜੇ ਵਿੱਚ ਸੁਰ ਹੋ ਕੇ ਚੱਲਣਾ ਹੀ ਇਹ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਅਤੇ ਕਲਿਆਣਕਾਰੀ ਵੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇਂ ਸਵਾਮੀ ਸਾ ਮਸਲਤ ਪਰਵਾਣ, ਹਮ ਕਿਛ ਨਾ ਹੀ ਏਕ ਹੈ ਉਹੀ, ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਣੇ, ਜੇ ਕਰਾਵੇ ਸੋ ਕਰਨਾ, ਮੈਂ ਨਾ ਹੀ ਕਿਛ ਹਾਂ ਨਾ ਹੀ ਕਿਛ ਆਏ ਨਾ ਮੋਰਾ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਸੋ ਜਦੋਂ ਇਹਨਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਗਿਆ ਹੈ, ਜਦੋਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ ਸਾਡੀ ਹਾਲਤ ਕਿਹੋ ਜਿਹੀ ਆਉਂਦੀ ਹੈ, ਤੇ ਜਦੋਂ ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਅਨੁਭਵੀ ਪ੍ਰਕਾਸ਼ ਆਉਂਦਾ ਹੈ, ਹੁਕਮ ਨੂੰ ਬੁੱਝ ਲੈਂਦੇ ਹਾਂ, ਫਿਰ ਕੀ ਪਰਿਵਰਤਨ ਆਉਂਦਾ ਹੈ, ਇੱਥੇ ਇੱਕ ਬਿਓਰਾ ਦਿੱਤਾ ਗਿਆ ਹੈ। ਮਾਨਸਿਕ ਅਵਸਥਾ ਜਦੋਂ ਆਪਣੇ ਭਾਣੇ ਵਿੱਚ ਆਉਂਦੇ ਹੁਕਮ ਨੂੰ ਬੁੱਝਣ ਤੋਂ ਪਹਿਲਾਂ, ਇਹ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ ਹੈ, ਇੱਥੇ ਹੋਮੇ ਅਥਵਾ ਮੈਂ ਮੇਰੀ ਦਾ ਬੋਲਬਾਲਾ ਹੈ, ਅਸੀਂ ਹੋਮੇ ਦੇ ਪਰਾਇਣ ਹਾਂ ਇਸ ਅਵਸਥਾ ਵਿੱਚ, ਇੱਥੇ ਭਰਮ ਭੁਲਾਵਾ ਹੈ, ਮਨਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਤੇ ਇਹ ਅਵਸਥਾ ਕਰਮਬੱਧ ਹੈ, ਸਾਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਂਦਾ ਹੈ, ਕਾਰਮ ਕਾਨੂੰਨ ਦੇ ਅਧੀਨ ਹੈ।
ਤੇ ਆਤਮਕ ਅਵਸਥਾ ਜਦੋਂ ਹੁਕਮ ਨੂੰ ਬੁੱਝ ਲੈਂਦੇ ਹਾਂ ਉਹ ਆਤਮਕ ਪਿਰਮ ਖੇਲ ਹੈ। ਉੱਥੇ ਸਿਰਫ ਤੂੰ ਤੇਰੀ ਦੀ ਭਾਵਨਾ ਹੈ। ਉੱਥੇ ਮਨ ਹੋਮੇ ਦੇ ਪ੍ਰਾਇਣ ਨਹੀਂ ਹੁੰਦਾ, ਆਤਮ ਪ੍ਰਾਇਣ ਹੁੰਦਾ ਹੈ। ਉਹ ਅਨੁਭਵੀ ਪ੍ਰਕਾਸ਼ ਵਾਲਾ ਜੀਵਨ ਹੈ, ਭਰਮ ਭੁਲਾਵਾ ਨਹੀਂ ਹੁੰਦਾ। ਉੱਥੇ ਮਨਮਰਜ਼ੀ ਨਹੀਂ ਹੈ, ਇਲਾਹੀ ਹੁਕਮ ਹੈ। ਉਹ ਹੁਕਮ ਰਜਾਈ ਚੱਲਣਾ ਹੈ। ਤੇ ਉੱਥੇ ਅਸੀਂ ਜੋ ਵੀ ਕਰਦੇ ਹਾਂ, ਕਰਮ ਵੀ ਕਰਦੇ ਹਾਂ, ਆਪਣੇ ਕਰਮਾਂ ਤੋਂ ਆਜ਼ਾਦ ਹਾਂ, ਕਾਰਮਿਕ ਕਾਨੂੰਨ ਤੋਂ ਪਰੇ ਹੋ ਜਾਂਦੇ ਹਾਂ, ਉਹਨਾਂ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਾਂ। ਮਾਨਸਿਕ ਅਵਸਥਾ ਵਿੱਚ ਮਾਇਆ ਦੀ ਖਿੱਚ ਹੈ। ਇੱਥੇ ਦੁੱਖ ਕਲੇਸ਼ ਵਿਆਪਦਾ ਹੈ। ਇੱਥੇ ਈਰਖਾ ਦਵੈਤ ਵੀ ਹੈ, ਇੱਥੇ ਵੈਰ ਵਿਰੋਧ ਵੀ ਹੈ, ਇੱਥੇ ਅਸ਼ਾਂਤੀ ਵੀ ਹੈ। ਇਹ ਅਵਸਥਾ ਜੰਮਣ ਮਰਨ ਚ, ਆਵਾਗਮਨ ਚ ਹੈ। ਤੇ ਆਤਮਕ ਅਵਸਥਾ, ਉੱਥੇ ਮਾਇਆ ਦੀ ਖਿੱਚ ਨਹੀਂ, ਉਹ ਤਾਂ ਅੰਤਰਮੁਖੀ ਹੋ ਗਿਆ, ਪ੍ਰੀਤ ਡੋਰੀ ਦੀ ਖਿੱਚ ਪੈਂਦੀ ਹੈ। ਉੱਥੇ ਕੋਈ ਦੁੱਖ ਨਹੀਂ ਵਿਆਪਦਾ, ਸਦੀ ਵੀ ਕੁਸ਼ਲ ਖੇਮ ਹੈ। ਉੱਥੇ ਕਿਸੇ ਨਾਲ ਈਰਖਾ ਦਵੈਤ ਨਹੀਂ, ਮੈਤਰੀ ਭਾਵ ਹੈ ਸਭ ਨਾਲ। ਕਿਸੇ ਨਾਲ ਵੈਰ ਵਿਰੋਧ ਨਹੀਂ, ਪਿਆਰ। ਉੱਥੇ ਸ਼ਾਂਤੀ ਹੈ। ਉਹ ਜਿਹੜੀ ਅਵਸਥਾ ਹੈ, ਜਨਮ ਮਰਨ ਤੋਂ ਪਰੇ ਹੈ, ਬੌੜ ਨਾ ਮਰਨਾ ਹੈ। ਸੋ ਮਾਨਸਿਕ ਅਵਸਥਾ ਇਹ ਜਮਾਂ ਦੇ ਫੇਰ ਵਿੱਚ ਹੈ। ਇੱਥੇ ਤ੍ਰਿਸ਼ਨਾ ਦੀ ਅੱਗ ਹੈ, ਇੱਥੇ ਦੂਜਾ ਭਾਵ ਹੈ, ਇੱਥੇ ਆਸਾਂ ਮਨਸਾ ਵੀ ਹਨ, ਇੱਛਾਵਾਂ ਹਨ। ਇੱਥੇ ਕੋਈ ਬੁਰਾ ਕਰਦਾ, ਸਾਡੀ ਮਰਜ਼ੀ ਦੇ ਉਲਟ ਕਰਦਾ, ਉਸ ਨਾਲ ਸ਼ਿਕਾਇਤ ਵੀ ਹੈ, ਰੋਸ ਵੀ ਹੈ। ਪਰ ਆਤਮਕ ਅਵਸਥਾ ਉਹ ਜਮਾਂ ਤੋਂ ਆਜ਼ਾਦ ਹੈ। ਉੱਥੇ ਤ੍ਰਿਸ਼ਨਾ ਦੀ ਅੱਗ ਨਹੀਂ, ਤ੍ਰਿਪਤ ਹੈ, ਤ੍ਰਿਪਤ ਅਗਾਏ ਹੈ। ਉੱਥੇ ਕੋਈ ਦੂਜਾ ਭਾਵ ਨਹੀਂ, ਹਰ ਪਾਸੇ ਇੱਕੋ ਇੱਕ ਪਰਮਾਤਮਾ ਆਪ ਹੈ। ਉਹ ਨਿਰਇੱਛਤ ਅਵਸਥਾ ਹੈ, ਕੋਈ ਆਸਾ ਮਨਸਾ ਨਹੀਂ। ਉਹ ਅਵਸਥਾ ਵਿੱਚ ਸ਼ੁਕਰ ਹੈ, ਭਲਾ ਹੈ। ਸੋ ਮਾਨਸਿਕ ਅਵਸਥਾ ਇਹ ਹੋਮੇ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗੁਣ ਭਰਪੂਰ ਹਨ। ਅਸੀਂ ਜੋ ਵੀ ਖਿਆਲ, ਇੱਛਾ, ਰੀਝਾ, ਕਰਮ ਕਰਦੇ ਹਾਂ, ਸਭ ਹੋਮੇ ਦੇ ਪ੍ਰਾਇਣ ਹਨ। ਆਪਣਾ ਭਾਣਾ ਹੈ, ਮਨਮਰਜ਼ੀ ਹੈ, ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਅਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਮਾਇਕੀ ਮੰਡਲ ਵਿੱਚ ਸਾਡੀਆਂ ਇਹ ਨੇਕੀਆਂ, ਪਰਉਪਕਾਰ, ਇਹ ਸਾਡੇ ਫਰਜ਼ ਅਦਾ ਕਰਨੇ, ਇਹ ਮੋਹ, ਪਿਆਰ, ਪਾਠ, ਪੂਜਾ, ਕਰਮ ਕਾਂਡ ਆਦਿ, ਸਭਨਾਂ ਦੇ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜਦ ਤੱਕ ਸਾਡੀ ਸੁਰਤ ਮਾਇਕੀ ਮੰਡਲ ਵਿੱਚ ਵਿਚਰਦੀ ਹੈ, ਇੱਥੇ ਅਸੀਂ ਜੋ ਕੁਝ ਵੀ ਚੰਗੇ ਕੰਮ ਵੀ, ਜਿਵੇਂ ਪਾਠ ਪੂਜਾ ਕਰਦੇ ਹਾਂ, ਨੇਕੀਆਂ ਕਰਦੇ ਹਾਂ, ਪਰਉਪਕਾਰ ਕਰਦੇ ਹਾਂ, ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹਾਂ, ਕਾਰਮਕ ਕਾਨੂੰਨ ਤੋਂ ਬਾਹਰ ਨਹੀਂ ਹਾਂ। ਤੇ ਆਤਮਕ ਅਵਸਥਾ, ਇਸ ਵਿੱਚ ਜੀਵ ਸਾਧ ਸੰਗਤ ਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ, ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ, ਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ, ਇਹ ਸਾਡੇ ਮਾਇਕੀ ਔਗੁਣ, ਇਹ ਹੋਮੇ ਦਾ ਹੀ ਪ੍ਰਗਟਾਵਾ ਤੇ ਪਸਾਰਾ ਹਨ, ਤੇ ਸਾਰੇ ਦੈਵੀ ਗੁਣ ਇਹ ਹੁਕਮ ਦਾ ਹੀ ਪ੍ਰਕਾਸ਼ ਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ। ਹਾਂਜੀ, ਜੇ ਭਗਤੀ ਕਰਨੀ ਹੈ ਤਾਂ ਹੋਮੇ ਵਿੱਚ ਨਹੀਂ ਹੋ ਸਕਦੀ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਇਹ ਮਨ ਧੰਦੇ ਬਾਂਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨ ਤੂੰ ਗਾਰਬ ਆਟਿਆ, ਗਾਰਬ ਲਦਿਆ ਜਾਏ, ਮਾਇਆ ਮੋਹਣੀ ਮੋਇਆ, ਫਿਰ ਜੂਨੀ ਪਵਾਏ। ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਹਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਬੇਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਮਨ ਦੀ ਮਰਜ਼ੀ,
ਰੀਝਾਂ ਮਨ ਦੇ ਜਿਹੜੇ ਚਾਓ ਸਵਾਦ ਤ੍ਰਿਸ਼ਨਾ ਹੰਗਤੇ ਵਲਵਲੇ ਸਿਆਣਪਾਂ ਚਤਰਾਈਆਂ ਰੋਸੇ ਗਿਲੇ ਸ਼ਿਕਾਇਤਾਂ ਈਰਖਾ ਦਵੈਤ ਵੈਰ ਵਿਰੋਧ ਸ਼ੱਕ ਕਿਉਂ ਕਿਆ ਕੈਸੇ ਆਦਿ ਨੀਵੀਂ ਮਾਇਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਔਗੁਣ ਤਾਂ ਇੱਕ ਪਾਸੇ, ਔਗੁਣਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੁੰਦੀ ਹੁਕਮ ਰਜਾਈ ਚੱਲਣਾ ਵਿੱਚ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ ਹੈ, ਇੱਥੇ ਤਾਂ ਬਲਕਿ ਆਪਣੇ ਹਉ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਣ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਆਪਣੀ ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਫਿਰ ਦੁਹਰਾ ਦਈ, ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਬਲਕਿ ਹਉ ਤਾਰੀ ਮਨ ਨੂੰ ਮੋੜ ਮੋੜ ਕੇ, ਇਸ ਨੂੰ ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਵਿਚਰ ਕੇ, ਗੁਰਬਾਣੀ ਨਾਲ ਪਰਸ ਪਰਸ ਕੇ, ਸਿਮਰਨ ਕਰ ਕਰਕੇ, ਸੇਵਾ ਕਰ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾ ਵਿੱਚ ਇਸ ਨੂੰ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਆ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਇਸ ਨੂੰ ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਉ। ਸੋ ਇਹ ਤਾਂ ਹੁਕਮ ਨੂੰ ਬੁਝ ਲਿਆ, ਸਾਧ ਸੰਗਤ ਵਿੱਚ ਆਏ, ਸੇਵਾ ਕੀਤੀ, ਮਨ ਦੀ ਮੈਲ ਉਤਾਰੀ, ਗੁਰਬਾਣੀ ਨਾਲ ਪਰਸਿਆ, ਮਨ ਦੀ ਮੈਲ ਉਤਾਰੀ, ਸਿਮਰਨ ਕਰ ਕਰਕੇ ਮਨ ਦੀ ਮੈਲ ਉਤਾਰੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਮਨ ਪੂਰੀ ਤਰ੍ਹਾਂ ਨਿਰਮਲ ਹੋ ਗਿਆ, ਆਤਮਾ ਦਾ ਅਕਸ ਮਨ ਤੇ ਪਿਆ ਤੇ ਮਨ ਨੂੰ ਪਿਆ ਇਲਾਹੀ ਪਿਆਰ ਦੀ ਪਿਉਣ ਚੜ ਗਈ, ਅਨੁਭਵੀ ਪ੍ਰਕਾਸ਼ ਹੋ ਗਿਆ, ਹੁਕਮ ਨੂੰ ਬੁਝ ਲਿਆ। ਪਰ ਹੁਣ ਬੁਝ ਤਾਂ ਲਿਆ, ਉਸ ਦੀ ਰਜ਼ਾ ਵਿੱਚ ਚੱਲਣ ਲਈ ਫਿਰ ਹੋਰ ਕਮਾਈ ਦੀ ਲੋੜ ਪੈਂਦੀ ਹੈ, ਕਿਉਂਕਿ ਜਦੋਂ ਅਨੁਕੂਲ ਹੋਵੇ ਹੁਕਮ, ਸਾਡੀ ਮਰਜ਼ੀ ਦੇ ਮੁਤਾਬਕ ਹੋਵੇ ਤਾਂ ਸੌਖਾ ਮੰਨਿਆ ਜਾਂਦਾ ਹੈ, ਜਦੋਂ ਪ੍ਰਤੀਕੂਲ ਹੋਵੇ ਮੁਸ਼ਕਿਲ ਉਸ ਵੇਲੇ ਪੈਂਦੀ ਹੈ। ਫਰਜ਼ ਕਰੋ ਸਾਡੇ ਮਨ ਦੇ ਅੰਦਰ ਲਾਲਸਾ ਹੈ ਵੱਡੀ ਉਮਰ ਭੋਗਣ ਦੀ ਤੇ ਹੁਕਮ ਵਿੱਚ ਛੋਟੀ ਉਮਰ ਲਿਖੀ ਹੋਵੇ, ਕੁਝ ਦਿਨਾਂ ਲਿਖਾਉਣ, ਫੇਰ ਕੀ ਹੋਵੇ? ਲਾਲਸਾ ਹੋਵੇ ਅਮੀਰੀ ਦੀ ਤੇ ਹੁਕਮ ਵਿੱਚ ਗਰੀਬੀ ਲਿਖੀ ਹੋਵੇ, ਫਿਰ ਕਿਵੇਂ ਮਿੱਠਾ ਮੰਨਿਆ ਜਾਏਗਾ? ਸੋ ਇਹਨਾਂ ਪ੍ਰਤੀਕੂਲ ਜਿਹੜੀ ਸਾਡੀ ਮਰਜ਼ੀ ਦੇ ਖਿਲਾਫ ਹੁਕਮ ਲਿਖਿਆ ਹੋਵੇ ਉਸ ਨੂੰ ਵੀ ਮਿੱਠਾ ਮੰਨਣ ਲਈ ਇੱਥੇ ਕੁਝ ਅਭਿਆਸ ਕਰਨਾ ਪੈਂਦਾ। ਹੁਕਮ ਬੁੱਝਣ ਤੋਂ ਪਹਿਲੇ ਉਹ ਕੀ ਤਿੰਨ ਸੱਸਿਆਂ ਦੀ ਕਮਾਈ ਕਰਨੀ ਪੈਂਦੀ ਹੈ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜਦੋਂ ਇਹਨਾਂ ਸੱਸਿਆਂ ਨੂੰ ਕਮਾਵਾਂਗੇ, ਜਦੋਂ ਸੁਭਾਅ ਇਹਨਾਂ ਤੇ ਪੱਕ ਜਾਏਗਾ, ਫਿਰ ਹੁਕਮ ਸਾਡੀ ਮਰਜ਼ੀ ਦੇ ਖਿਲਾਫ ਵੀ ਹੋਵੇ ਤਾਂ ਵੀ ਮਿੱਠਾ ਲੱਗੇਗਾ। ਉਹ ਕਿਹੜੇ ਸੱਸੇ ਹਨ? ਪਹਿਲਾ ਸੱਸਾ ਹੈ ਸਬਰ, ਆਪਣੀਆਂ ਸਿਆਣਪਾਂ ਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਹਾਂਜੀ, ਆਪਣੀਆਂ ਸਿਆਣਪਾਂ ਤੇ ਵਿਉਂਤਾਂ, ਆਪਣੀਆਂ ਸਕੀਮਾਂ ਨੂੰ ਲਾਂਭੇ ਰੱਖ ਕੇ ਇੱਕ ਪਾਸੇ ਕਰ ਦਿਓ, ਜੋ ਕੁਝ ਇਲਾਹੀ ਰਜ਼ਾ ਦੁਆਰਾ ਸਾਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ, ਛਾਦਨ ਭੋਜਨ ਕੀ ਆਸ ਨਾ ਕੀਜਈ, ਛਾਦਨ ਭੋਜਨ ਕੀ ਆਸ ਨਾ ਕਰਈ, ਅਚਿੰਤ ਮਿਲੈ ਸੋ ਪਾਏ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ, ਸਿਦਕ ਸਬੂਰੀ ਸਾਧਕਾ ਸਬਰ ਤੋਸ਼ਾ ਮਲਾਇਕਾ। ਦੂਸਰਾ ਸੱਸਾ ਹੈ ਸ਼ੁਕਰ, ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਪਹਿਲਾ ਸੱਸਾ ਸਬਰ ਤੇ ਦੂਸਰਾ ਸੱਸਾ ਸ਼ੁਕਰ,
ਆਪਣੇ ਪ੍ਰੀਤਮ ਵੱਲੋਂ ਜੋ ਕੁਝ ਵੀ ਬਖਸ਼ਿਸ਼ ਹੋਵੇ ਉਸ ਨੂੰ ਪ੍ਰੀਤ ਦਾਤ ਸਮਝ ਕੇ ਉਸ ਦਾ ਸ਼ੁਕਰਾਨਾ ਕਰਨਾ। ਜੇ ਮਾਰੇ ਤਾਂ ਵੀ ਮਿਹਰ, ਜੇ ਮਾਰ ਜਿਵਾਲੇ ਤਾਂ ਵੀ ਬਖਸ਼ਿਸ਼, ਜੇ ਕੋਲ ਬਹਾਲੇ ਤਾਂ ਤੇਰੀ ਵਡਿਆਈ, ਜੇ ਮਾਰ ਕਢੇ ਪੀਤ ਆਈ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ। ਹਾਂਜੀ ਸ਼ੁਕਰ, ਜੇ ਦੁੱਖ ਭੁੱਖ ਦੇਵੇ ਤਾਂ ਪ੍ਰੀਤਮ ਦੀ ਮੌਜ, ਜੇ ਲਾਭ ਹੋਵੇ ਤਾਂ ਉਸਦੀ ਦਾਤ, ਜੇ ਘਾਟਾ ਹੋਵੇ ਤਾਂ ਉਸਦੀ ਰਜ਼ਾ, ਜੇ ਵਡਿਆਈ ਹੋਵੇ ਤਾਂ ਉਸਦੀ ਵਡਿਆਈ, ਤੇ ਜੇ ਨਿੰਦਾ ਹੋਵੇ ਤਾਂ ਵੀ ਉਸਦੀ ਮਿਹਰ। ਯਾਨੀ ਜੀਵਨ ਦੀ ਹਰ ਹਾਲਤ ਵਿੱਚ, ਗਮੀ ਵਿੱਚ, ਖੁਸ਼ੀ ਵਿੱਚ ਸ਼ੁਕਰ, ਹਾਂਜੀ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਸ਼ੁਕਰ, ਵਡਿਆਈ ਵਿੱਚ, ਨਿੰਦਾ ਵਿੱਚ ਸ਼ੁਕਰ, ਲਾਭ ਵਿੱਚ, ਇੱਥੋਂ ਤੱਕ ਕਿ ਹਾਨੀ ਵਿੱਚ ਵੀ ਸ਼ੁਕਰ, ਤੰਦਰੁਸਤੀ ਵਿੱਚ ਸ਼ੁਕਰ ਤਾਂ ਬਿਮਾਰੀ ਵਿੱਚ ਵੀ ਸ਼ੁਕਰ, ਜੀਵਨ ਵਿੱਚ ਸ਼ੁਕਰ, ਇੱਥੋਂ ਤਾਈਂ ਕਿ ਮੌਤ ਵਿੱਚ ਵੀ ਸ਼ੁਕਰ। ਇਸ ਤਰ੍ਹਾਂ ਇਹਨਾਂ ਹਾਲਤਾਂ ਵਿੱਚ ਆਪਣੇ ਪ੍ਰੀਤਮ ਦੀ ਮੌਜ ਅਤੇ ਖੁਸ਼ੀ ਪ੍ਰਤੀਤ ਕਰਨੀ ਅਤੇ ਮਨ ਤਨ ਚਿੱਤ ਨੂੰ ਸ਼ੁਕਰਾਨੇ ਵਿੱਚ ਰੱਖਣਾ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦ ਹੈ ਤਾਂ ਛੋੜ ਨਾ ਜਾਈ। ਤੀਸਰਾ ਸੱਸਾ ਸਿਮਰਨ ਜਿਸ ਦੀ ਕਮਾਈ ਕਰਨੀ, ਪਹਿਲਾ ਸਬਰ, ਦੂਸਰਾ ਸ਼ੁਕਰ ਹਰ ਹਾਲਤ ਵਿੱਚ, ਤੀਸਰਾ ਸਿਮਰਨ ਐਸੇ ਮਨਮੋਹਣੇ, ਸਦ ਬਖਸ਼ਿੰਦ, ਸਦ ਮਿਹਰਵਾਨ, ਪ੍ਰਿਤਪਾਲੈ ਨਿਤਸਾਰ ਸੰਭਾਲੈ, ਲਾਡ ਲਡਾਵੈ ਖੇਲ ਖਿਲਾਵੈ, ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਧਿਆਉਣਾ, ਯਾਦ ਕਰਨਾ, ਸਿਮਰਨ ਕਰਨਾ ਹੀ ਸਾਡਾ ਅਵਲ ਫਰਜ਼ ਬਣਦਾ ਹੈ। ਹਾਂਜੀ ਇਹ ਨਹੀਂ ਕਿ ਮਨ ਕਿਸੇ ਹੋਰ ਪਾਸੇ ਤੇ ਮੰਤਰ ਦਾ ਰਟਨ ਕਰੀ ਚੱਲੇ ਤੇ ਅਸੀਂ ਕਹਿ ਦਿਆ ਸਿਮਰਨ ਹੋ ਗਿਆ। ਹਾਂਜੀ ਉਸ ਅਤ ਪ੍ਰੀਤਮ ਰੱਬ ਨੂੰ ਸ਼ੁਕਰਾਨੇ ਦੀ ਭਾਵਨਾ ਨਾਲ ਯਾਦ ਕਰਨਾ, ਉਸ ਨੂੰ ਧਿਆਵਣਾ, ਇਹ ਸਾਡਾ ਅਵਲ ਫਰਜ਼ ਬਣਦਾ ਹੈ, ਇਹ ਹੈ ਸਿਮਰਨ। ਤਾਂ ਕਿ ਪ੍ਰੀਤਮ ਤਰੁੱਠ ਕੇ ਆਪਣੇ ਦਰੋਂ ਕਰੋਂ ਹੋਰ ਵਧੇਰੀਆਂ ਉੱਚੀਆਂ ਸੁੱਚੀਆਂ ਦਾਤਾਂ ਬਖਸ਼ਦਾ ਰਹੇ ਤੇ ਅਸੀਂ ਉਸ ਦੇ ਸ਼ੁਕਰਾਨੇ ਵਿੱਚ, ਉਸ ਦੇ ਅਥਾਹ ਨਿੱਘੇ ਨਾਨਕ ਪਿਆਰ ਦੇ ਹੁਲਾਰਿਆਂ ਵਿੱਚ ਕਿਰਤ ਕਿਰਤ ਹੁੰਦੇ ਹੋਏ ਜੀਵਨ

ਮੰਨਿਆ ਜਾ ਸਕਦਾ। ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ ਤੇ ਸਬਰ ਸੰਤੋਖ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਣ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪਰਾਇਣ ਹੋ ਕੇ ਗੁਰੂ ਘਰ ਦਾ ਬੇਖਰੀਦ ਗੋਲਾ ਬਣ ਜਾਂਦਾ ਹੈ ਤੇ ਸਤਿਗੁਰੂ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਵੇ ਤਿਉਂ ਚੱਲਦਾ ਹੈ, ਕਿਉਂਕਿ ਉਸਦਾ ਅੰਤਰ ਆਤਮੀ ਉਸ ਪ੍ਰੀਤ ਡੋਰੀ ਨਾਲ ਬੱਝ ਜਾਂਦਾ। ਜਿਵੇਂ ਪ੍ਰੀਤ ਡੋਰੀ ਚੱਲਦੀ ਹੈ ਉਸ ਤਰ੍ਹਾਂ ਉਹ ਚੱਲਦਾ ਹੈ। ਜਿਉਂ ਤੂੰ ਚਲਾਏ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੇ ਤੈ ਜਾਵਾਂ। ਜਿਉਂ ਬੁਲਾਵੇਂ ਤਿਉਂ ਬੋਲੈ ਸਵਾਮੀ, ਕੁਦਰਤ ਕੌਣ ਹਮਾਰੀ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾਇਆ ਤਿਤਲਾਗਾ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜੈਸੀ ਆਗਿਆ ਕੀਨੀ ਠਾਕਰ, ਤਿਸਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਆ ਕੋ ਦੌੜਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਹਾਂਜੀ ਕਿ ਬੁੱਧੀ ਨਾਲ ਆਹ ਕੰਮ ਕਰੀਏ ਤਾਂ ਸ਼ਾਇਦ ਹੁਕਮ ਹੋਵੇ, ਇਸ ਤਰ੍ਹਾਂ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਨਾ ਮੰਨਿਆ ਜਾ ਸਕਦਾ ਨਾ ਕਮਾਇਆ ਜਾ ਸਕਦਾ। ਇਲਾਹੀ ਹੁਕਮ ਦੀ ਇਹ ਪ੍ਰੀਤ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਇਹ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਪਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਹੀ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਹੈ ਤੇ ਪਾਣਾ ਮੰਨਣਾ ਹੈ। ਧਿਆਨ ਦੇਣਾ ਜੀ, ਇਹ ਕੋਈ ਅਸਥੂਲ ਹੁਕਮ ਨਹੀਂ ਕਿ ਸਾਨੂੰ ਅੰਦਰੋਂ ਆਵਾਜ਼ ਆਵੇਗੀ ਭਰਾ ਤੂੰ ਇਹ ਕੰਮ ਕਰ ਤੇ ਅਸੀਂ ਉਹ ਕੰਮ ਕਰੀਏ। ਇਹ ਤਾਂ ਜਦੋਂ ਮਨ ਨਿਰਮਲ ਹੁੰਦਾ ਹੈ, ਆਤਮਾ ਦਾ ਅਕਸ ਮਨ ਤੇ ਪੈਂਦਾ ਹੈ, ਉਹ ਜੀਵਨ ਛੋਹ ਨਾਲ ਸਾਡਾ ਮਨ ਛੋਹਦਾ ਹੈ ਤਾਂ ਮਨ ਤਨ ਬੁੱਧੀ ਚਿੱਤ ਉਹ ਸਾਰਾ ਪ੍ਰੀਤ ਡੋਰੀ ਨਾਲ ਬੱਝ ਜਾਂਦਾ ਹੈ। ਉਹ ਪ੍ਰੀਤ ਡੋਰੀ ਹੀ ਇਲਾਹੀ ਹੁਕਮ ਦੀ ਹੈ, ਉਹ ਪ੍ਰੀਤਮ ਦੇ ਹੱਥ ਹੈ ਤੇ ਪ੍ਰੀਤਮ ਜਿਵੇਂ ਉਸ ਪ੍ਰੀਤ ਡੋਰੀ ਨੂੰ ਹਿਲਾਉਂਦਾ ਹੈ ਸਾਡਾ ਮਨ ਤਨ ਚਿੱਤ ਉਸ ਨਾਲ ਬੱਝਿਆ ਹੁੰਦਾ ਹੈ, ਉਸੇ ਤਰ੍ਹਾਂ ਖਿੱਚ ਪੈਂਦੀ ਹੈ। ਇਹ ਹੈ ਹੁਕਮ ਰਜਾਈ ਚੱਲਣਾ। ਮਹਾਂਪੁਰਖਾਂ ਦੇ ਲਫ਼ਜ਼ਾਂ 'ਚ ਫਿਰ ਦੁਹਰਾ ਦਈਏ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਉਹ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ, ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ ਤੇ ਜਿਵੇਂ ਇਹ ਪ੍ਰੀਤ ਡੋਰੀ ਹਿੱਲੇ ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹ ਉਹ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਪਾਣਾ ਮੰਨਣਾ ਹੈ। ਮੂਹ ਲਾਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚਤਨੀ। ਗੁਰਮੁਖ ਗਿਆਨ ਡੋਰੀ ਪ੍ਰਪਕੜੀ ਜਿਨ ਖਿੰਚੈ ਤਿਨ ਜਾਈਏ। ਹੁਕਮ ਰਜਾਈ ਚੱਲਣਾ ਪਿੱਛੇ ਲੱਗੇ ਨਕ ਨਕੇਲਾ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਆਪਣੀ ਮਨ ਦੀ ਮਰਜ਼ੀ ਤਿਆਗ ਕੇ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ। ਕਿਉਂਕਿ ਪ੍ਰੀਤ ਡੋਰੀ ਨੂੰ ਜਦ ਤੱਕ ਅਨੁਭਵ ਨਹੀਂ ਕਰਾਂਗਾ ਹੁਕਮ ਤਾਂ ਉਸ ਵਿੱਚ ਹੈ। ਉਹਦੇ ਨਾਲ ਜਦੋਂ ਬੱਝ ਜਾਵਾਂਗੇ ਉਹ ਖਿੱਚੇਗਾ, ਉਸੇ ਤਰ੍ਹਾਂ ਦੇ ਕੰਮ ਉਸੇ ਤਰ੍ਹਾਂ ਦੇ ਕਰਮਾਂ ਦੀ ਖਿੱਚ ਪਵੇਗੀ, ਉਸੇ ਤਰ੍ਹਾਂ ਦੀ ਸਾਨੂੰ ਖਿੱਚ ਪਵੇਗੀ। ਸੋ ਆਓ ਫਿਰ ਆਪਾਂ ਵੀ ਉਸ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਬਿਸਾਰੀ, ਸੁਣ ਸਹਿਜ ਮੈਂ ਬੁਨਤ ਹਮਾਰੀ, ਹਮਰਾ ਝਗੜਾ ਰਹਾ ਨਾ ਕਹੁ, ਪੰਡਤ ਮੁੱਲਾ ਛਾੜੇ ਦੋ ਰਹਾਓ, ਬੁਨ ਬੁਨ ਆਪ ਪਹਿਰਾਵੋ, ਜੈ ਨਹੀਂ ਆਪ ਤਹਾਂ ਹੋਏ ਗਾਵੋ। ਸੋ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਆਉਂਦੀ ਹੈ ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਜਾਂ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਇਹ ਬੜਾ ਜ਼ਰੂਰੀ ਨੁਕਤਾ ਹੈ। ਕੋਈ ਵੀ ਸਾਡੇ ਤੇ ਘਟਨਾ ਵਾਪਰਦੀ ਹੈ ਉਸਦੇ ਪਿੱਛੇ ਕੋਈ ਹੁਕਮ ਦੇਣ ਵਾਲਾ ਹੁਕਮੀ ਹੈ। ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਲਈਏ ਤਾਂ ਅਸੀਂ ਹੁਕਮ ਨੂੰ ਖਿੜੇ ਮੱਥੇ ਮੰਨ ਸਕਦੇ ਹਾਂ।

ਜੇ ਉਸਦੀ ਅੰਤਰੀ ਭਾਵਨਾ ਨੂੰ ਨਾ ਬੁਝੀਏ ਹੁਕਮੀ ਦੇ ਤਾਂ ਉਹਦਾ ਕਿ ਔਜੜ ਵਿੱਚ ਪੈ ਜਾਂਦੇ ਹਾਂ, ਉਹ ਸਮਝ ਨਹੀਂ ਆਉਂਦੀ ਤੇ ਆਪਣੀ ਮਨਮਰਜ਼ੀ ਲੜਾ ਕੇ ਹੁਕਮ ਤੋਂ ਬੇਮੁੱਖ ਹੋ ਜਾਂਦੇ ਹਾਂ। ਪੁਰਾਣੇ ਸਮੇਂ ਅਸੀਂ ਦੇਖਦੇ ਹਾਂ ਕਿਤਨੇ ਕਸ਼ਟ ਗੁਰਸਿੱਖਾਂ ਨੇ ਸਹਾਰੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਸਭ ਨੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਪਾਣੀ ਨੂੰ ਮਿੱਠਾ ਮੰਨਿਆ। ਇਹ ਨਹੀਂ ਕਿਸੇ ਨੇ ਦੇਖਿਆ ਬਈ ਉਹ ਜ਼ਾਲਮ ਤਰਫੋਂ ਇਹ ਕਸ਼ਟ ਸਮਝਦੇ ਹੋਣ ਤੇ ਉਸਨੂੰ ਸ਼ਰਾਬ ਦੇ ਦਿੰਦੇ ਹੋਣ, ਉਹ ਤਾਂ ਕੌਤਕ ਸਮਝਦੇ ਸੀ, ਹੁਕਮੀ ਦੀ ਅੰਤਰੀ ਭਾਵਨਾ ਨੂੰ ਬੁੱਝ ਕੇ ਉਸ ਵਿੱਚ ਮਿੱਠਾ ਕਰਕੇ ਮੰਨਦੇ ਸਨ। ਸੋ ਫਿਰ ਦੁਹਰਾ ਦਈਏ ਕਿ ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ ਤੇ ਇਸ ਹੁਕਮ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜੇ ਭੁਗਤਦਾ ਹੈ। ਸੋ ਇਹ ਇਲਾਹੀ ਹੁਕਮ ਇਹ ਅਤ ਸੂਖਮ ਗੁੱਝਾ ਤੇ ਅਪਾਰ ਹੈ, ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨਮਰਜ਼ੀ ਰਲਾ ਕੇ ਹੁਕਮ ਦੀ ਸਹਿਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ, ਕਿਉਂਕਿ ਸਾਡੀ ਪਕੜ ਵਿੱਚ ਨਹੀਂ ਹੁਕਮ। ਸੂਖਮ ਤਾਂ ਸਥੂਲ ਹੁਕਮਾਂ ਦੀ ਕਈ ਵਾਰੀ ਅਸੀਂ ਹੁਕਮ ਅਦੂਲੀ ਕਰ ਬੈਠਦੇ ਹਾਂ, ਸੂਖਮ ਤਾਂ ਇੱਕ ਪਾਸੇ ਰਿਹਾ। ਸੋ ਸਾਨੂੰ ਪਛਾਣ ਨਹੀਂ, ਇਸ ਕਰਕੇ ਹੁਕਮ ਦੀ ਸਹਿਚਾਲ ਵਿੱਚ ਵਿਘਨ ਪਾ ਦਿੰਦੇ ਹਾਂ ਤੇ ਉਸਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਉ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਹੁਕਮ ਕਿਸ ਰੂਪ ਵਿੱਚ ਵੀ ਪਰਵਿਰਤ ਹੈ ਸ੍ਰਿਸ਼ਟੀ ਵਿੱਚ, ਸਭ ਦੇ ਪਿੱਛੇ ਪ੍ਰੀਤ ਦੀ ਰੰਗਤ ਹੈ, ਰਸ ਚਾਉ ਦੀ ਰੰਗਤ ਹੈ। ਪਰਮਾਤਮਾ ਨੇ ਉਸਦੇ ਪਿੱਛੇ ਸਭ ਦਾ ਭਲਾ ਲਿਖਿਆ ਹੋਇਆ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਇੱਥੇ ਇੱਕ ਉਦਾਹਰਣ ਹੁਕਮ ਜੋ ਮੋਹ ਮਮਤਾ ਦੇ ਰੂਪ ਵਿੱਚ ਪਰਵਿਰਤ ਹੈ ਉਹ ਉਦਾਹਰਣ ਦਿੱਤਾ ਗਿਆ। ਉਂਝ ਤਾਂ ਹੁਕਮ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਹੈ ਤੇ ਜਿਸ ਰੂਪ ਵਿੱਚ ਵੀ ਪਰਵਿਰਤ ਹੈ ਸੁਖਦਾਈ ਹੈ। ਸੋ ਇੱਕ ਉਦਾਹਰਣ ਸਾਡੀ ਸਮਝ ਗੋਚਰਾ ਕਰਨ ਲਈ ਇੱਥੇ ਦਿੱਤਾ ਗਿਆ ਹੈ। ਮਾਂ ਦੀ ਮਮਤਾ ਬੇਲਾਗਤਾ ਨਿਸ਼ਕਾਮਤਾ ਤੇ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਇਹ ਮਾਂ ਦੀ ਵਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ ਤੇ ਜਫ਼ਰ ਜਾਲਦੀ ਹੈ ਤੇ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ, ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਅ ਅਰਪਣ ਕਰ ਦਿੰਦੀ ਹੈ। ਇਸ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਹਾਂਜੀ, ਇਹ ਕੋਈ ਮਮਤਾ ਜਿਹੜੀ ਮਾਂ ਦੇ ਅੰਦਰ ਉਪਜਦੀ ਹੈ, ਇਹਨੇ ਦੁੱਖ ਕਸ਼ਟ ਸਹਾਰ ਕੇ ਬੱਚੇ ਨੂੰ ਪਾਲਦੀ ਹੈ, ਇਹ ਕੋਈ ਉਹਦੀ ਆਪਣੀ ਕੋਈ ਦਾਤ ਨਹੀਂ, ਇਹ ਤਾਂ ਰੱਬ ਦੀ ਰੱਬਤਾ ਹੈ, ਰੱਬ ਦਾ ਹੁਕਮ ਹੈ। ਉਸ ਵਿੱਚ ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਅਕਲਾਂ ਵਾਲੇ ਬੁੱਧੀ ਮੰਡਲ ਦੇ ਕੈਦੀ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ, ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇਹ ਤਾਂ ਕਹਿਣ ਕਹਾਵਣ ਤੇ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜ਼ਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ ਆਪਣੇ ਜੀਵਨ ਨੂੰ ਜੋਖਮ ਵਿੱਚ ਪਾ ਕੇ ਆਪਣਾ ਆਪਾ ਵਾਰ ਕੇ ਆਪਣਾ ਆਪਾ ਵੰਡ ਕੇ ਆਪਣੇ ਸਰਾਣੇ ਕਫਨ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਹੀ ਨਵਾਂ ਜਨਮ ਨਹੀਂ ਦਿੰਦੀ, ਬਲਕਿ ਉਹ ਆਪ ਹੀ ਨਿਰੀ ਪੂਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ। ਹਾਂਜੀ, ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਤੇ ਅਸਚਰਜ ਕਰਾਮਾਤ ਹੈ ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਉਹ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਸ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ
ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ ਹੈ, ਨਿਤਸਾਰ ਸੰਭਾਲਦਾ ਹੈ, ਲਾਡ ਲਡਾਉਂਦਾ ਹੈ, ਖੇਲ ਖਿਲਾਉਂਦਾ ਹੈ। ਹਾਂਜੀ, ਇਹ ਮਮਤਾ ਦਾ ਜਿਹੜਾ ਹੁਕਮ ਦੇ ਅਧੀਨ ਹੈ, ਮਾਂ ਮਮਤਾ ਪਾਈ ਹੈ ਰੱਬ ਨੇ, ਇਹ ਸਿਰਫ ਇਨਸਾਨਾਂ ਵਿੱਚ ਹੀ ਨਹੀਂ, ਸਾਰੀ ਕੁਦਰਤ ਇਸ ਦੁਆਰਾ ਪਲ ਰਹੀ ਹੈ। ਖੂੰਖਾਰ ਤੋਂ ਖੂੰਖਾਰ ਜਾਨਵਰ ਵੀ ਆਪਣੇ ਬੱਚੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ ਜਿਵੇਂ ਕਿ ਇੱਕ ਇਨਸਾਨ ਪਿਆਰ ਕਰਦਾ ਹੈ। ਸੋ ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪ੍ਰੇਮ ਖੇਲ ਵਿੱਚ ਇਲਾਹੀ ਹੁਕਮ ਦਾ ਅਸਚਰਜ ਬਿਸਮਾਦੀ ਪ੍ਰਗਟਾਵਾ ਪ੍ਰਕਾਸ਼ ਤੇ ਪ੍ਰਤੀਕ ਹੈ। ਮਮਤਾ ਦੀ ਇਸ ਆਪਾ ਵਾਰਨ ਦੀ ਰੀਝ ਅਤੇ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸ ਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸ ਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਹੀ ਪੂਰੀਆਂ ਹੋ ਰਹੀਆਂ ਹਨ। ਪਰ ਜਿਉਂ ਜਿਉਂ ਬੱਚੇ ਦੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀ ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸਮਸਰ ਗੁਰ ਮਿਲੇ ਰਹਾਓ। ਜਉ ਲਉ ਹਉ ਕਿਛ ਸੋਚੋ ਚਿਤਵੋ ਤਉ ਲਉ ਦੁਖਨ ਪਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੇ ਜੇਤੀ ਸਿਆਣਪ ਕਰਮ ਹਉ ਕੀਏ ਤੇਤੇ ਬੰਦ ਪਰੇ ਜਉ ਸਾਧੂ ਕਰ ਮਸਤਕ ਧਰਿਓ ਤਬ ਹਮ ਮੁਕਤ ਪਏ ਜਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਹਾਂਜੀ, ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ। ਜਉ ਲਉ ਪੋਟ ਉਠਾਈ ਚਲਿਓ ਤਉ ਲਉ ਡਾਨ ਪਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਪਏ। ਸੋ ਦੇਖਣ ਨੂੰ ਤਾਂ ਪ੍ਰਤੀਤ ਆਉਂਦਾ ਹੈ ਕਿ ਉਸ ਦੀ ਪਰਵਰਿਸ਼ ਉਸ ਦੇ ਮਾਂ ਬਾਪ ਕਰ ਰਹੇ ਹਨ, ਪਰ ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿਜ ਚਾਲ ਦੀ ਪਿਰਮ ਖੇਲ ਹੈ। ਹਾਂਜੀ, ਜੇ ਮੋਹ ਮਮਤਾ ਰੱਬ ਹੀ ਨਾ ਪਾਉਂਦਾ ਮਾਂ ਤਾਂ ਕਿੱਥੋਂ ਪ੍ਰਤਪਾਲਣਾ ਕਰਦੀ। ਸੋ ਦੇਖਣ ਵਿੱਚ ਤਾਂ ਇਹ ਪ੍ਰਤੀਤ ਆਉਂਦਾ ਹੈ ਕਿ ਬੱਚੇ ਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ, ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਜੀ ਸਹਿ ਚਾਲ ਦੀ ਪਿਰਮ ਖੇਲ ਹੈ ਤੇ ਇਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ ਬੁੱਝਦਾ ਤੇ ਪਹਿਚਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ ਇਲਾਹੀ ਸੁਖਦਾਈ ਤੇ ਕਲਿਆਣਕਾਰੀ ਪ੍ਰੇਮ ਸਵੈਪਨਾ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਤੇ ਜਮਾਂ ਦੇ ਵਸ ਪੈਂਦਾ ਹੈ। ਸੋ ਇਸ ਤਬਦੀਲੀ ਦਾ ਮੁੱਢ ਕਾਰਨ ਹੈ ਕਿ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਤੇ ਸਿਆਣਪਾਂ ਚਤਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਵ ਦੂਜਾ ਲਾਇਆ। ਸੋ ਪਾਲਣ ਪੋਸ਼ਣ ਦੀ ਇਹ ਕਠਿਨ ਕਿਰਿਆ ਵੀ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ, ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਚੋਂਦੀ, ਪਸੀਨੇ ਦੀ ਬੋਹ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਗਣ ਲੱਗ ਪੈਂਦਾ ਹੈ ਤੇ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਆਂਦ ਵਾਲੀ ਥਾਂ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ ਜਾਂ ਗੰਦਾ ਹੋ ਜਾਵੇ, ਉਹਦੇ ਸੱਟ ਵੱਜੇ, ਮਾਂ ਭਾਵੇਂ ਸੱਜੀ ਧੱਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਉਸ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ।
ਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜ਼ਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੰਗਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੁਆਉਂਦੀ ਹੈ। ਸੋ ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਤੇ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ, ਨਾ ਹੀ ਕੋਈ ਮੁਕਤੀ ਦੀ ਇੱਛਾ ਹੈ। ਮਾਂ ਤਾਂ ਪਿਆਰ ਵਿੱਚ ਆਪਣਾ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕਰਿਸ਼ਮਾ ਹੈ। ਇਹ ਤਾਂ ਇੱਕੋ ਹੀ ਕਰਿਸ਼ਮੇ ਦਾ ਜ਼ਿਕਰ ਕੀਤਾ ਤੇ ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ, ਫਿਰ ਸ੍ਰਿਸ਼ਟੀ ਵਿੱਚ ਜ਼ਰੇ ਜ਼ਰੇ ਵਿੱਚ ਜਦੋਂ ਹੁਕਮ ਦੇ ਨਾ ਕਰਿਸ਼ਮਿਆਂ ਨੂੰ ਅਸੀਂ ਮਾਣਾਂਗੇ, ਕਿਤਨੇ ਵਿਸਮਾਦਿਤ ਤੇ ਆਨੰਦਮਈ ਹੋਵਾਂਗੇ। ਇਹ ਤਾਂ ਉਸ ਵੇਲੇ ਦੀ ਗੱਲ ਹੈ ਜਦੋਂ ਹੁਕਮ ਨੂੰ ਬੁੱਝ ਲਿਆ। ਸੋ ਆਓ ਮਾਂ ਪੁਰਖਾਂ ਦੇ ਨਾਲ ਹੁਕਮ ਦੇ ਲਿਖੇ 9 ਲੇਖਾਂ ਨੂੰ ਲੈ ਕੇ ਜਾਈਏ। ਹੁਕਮ ਦੇ ਵਿਸ਼ੇ ਤੇ ਉਹਨਾਂ ਦੀ ਆਪ ਬਿਆਨ ਕੀਤੀ ਹੋਈ ਕੈਸੇਟ 7 ਨੰਬਰ ਜਾਂ ਪਹਿਲਾ ਵੋਲੀਅਮ ਮਾਂ ਪੁਰਖਾਂ ਦੇ ਬਚਨਾਂ ਦੀ ਉਸ ਵਿੱਚ ਦਰਜ ਹੈ, ਉਹ ਲੈ ਕੇ ਜਾਈਏ। ਪੜ੍ਹ ਕੇ

ਨਹੀਂ ਪੜ੍ਹ ਕੇ ਸੁਣਾ ਜਾਏਗਾ ਬਾਣੀ, ਪਰ ਬਾਣੀ ਤੇ ਨੰਕਾਰ ਦੀ ਆਈਏ ਗੁਰੂਆਂ ਦੀ ਰਾਹੀਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਪੜ੍ਹਨ ਵਾਲਾ ਕੋਈ ਹੋਵੇ ਉਹ ਇੱਕ ਗਿਆਨੀ ਹੋ ਸਕਦਾ, ਕਥਾ ਵਾਚਕ ਇਸ ਤੋਂ ਜ਼ਿਆਦਾ ਕੁਛ ਨਹੀਂ। ਪਰ ਜਿਨ੍ਹਾਂ ਪਖੰਡੀਆਂ ਨੇ ਆਪਣੀ ਪੂਜਾ ਕਰਵਾਉਣੀ ਹੈ, ਸ਼ੌਕ ਹੈ, ਚਾਹ ਹੈ ਪੂਜਾ ਕਰਾਉਣ ਦਾ, ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰਬਾਣੀ ਗੁਰੂ ਕਿਵੇਂ ਹੋ ਗਈ। ਕੁਛ ਉੱਤਰ ਨੇ ਬੜੇ ਜ਼ਰੂਰੀ ਇਨ੍ਹਾਂ ਨੂੰ ਦੇਣੇ, ਉਹ ਆਪ ਜੀ ਦੇ ਸਾਹਮਣੇ ਮੈਂ ਰੱਖਾਂ। ਨੰਕਾਰ ਨੇ ਬੜੀ ਮਿਹਰ ਕੀਤੀ ਸਾਨੂੰ ਗਿਆਨ ਦੇਣ ਵਾਸਤੇ, ਕੁਛ ਗਿਆਨ ਇੰਦਰੇ ਬਖਸ਼ੇ। ਉਹ ਗਿਆਨ ਇੰਦਰੇ ਕਿਹੜੇ ਕਿਹੜੇ ਨੇ? ਅੱਖਾਂ। ਅੱਖਾਂ ਦਾ ਕੰਮ ਹੈ ਵੇਖਣਾ ਤੇ ਵੇਖ ਕੇ ਗਿਆਨ ਕਰਨਾ। ਪਤਾ ਲੱਗਦਾ ਦੁਸ਼ਮਣ ਆ ਰਿਹਾ ਕਿ ਮਿੱਤਰ ਆ ਰਿਹਾ, ਕੌਣ ਬੰਦਾ ਆ ਰਿਹਾ। ਅੱਖਾਂ ਵੇਖ ਕੇ ਗਿਆਨ ਕਰਦੀਆਂ। ਕੰਨਾਂ ਦਾ ਕੰਮ ਹੈ ਸੁਣ ਕੇ ਗਿਆਨ ਕਰਨਾ। ਰਸਨਾਂ ਦਾ ਕੰਮ ਹੈ ਚੱਖਣਾ ਤੇ ਚੱਖ ਕੇ ਗਿਆਨ ਕਰਨਾ। ਇਹ ਵਸਤੂ ਕੜਵੀ ਹੈ, ਮਿੱਠੀ ਹੈ, ਖੱਟੀ ਹੈ, ਚਰਪਰੀ ਹੈ, ਸਲੂਣੀ ਹੈ। ਰਸਨਾ ਰਸ ਦਾ ਗਿਆਨ ਕਰਦੀ। ਨਾਸਕਾ ਸੁੰਘ ਕੇ ਗਿਆਨ ਕਰਦੀ। ਚਮੜੀ ਦਾ ਕੰਮ ਹੈ ਛੋਹ ਕੇ ਗਿਆਨ ਕਰਨਾ। ਗਿਆਨ ਇੰਦਰੇ ਤੇ ਸਾਰੇ ਮਹੱਤਵਪੂਰਨ ਨੇ, ਪਰ ਇਨ੍ਹਾਂ ਦੇ ਵਿੱਚੋਂ ਕੰਨ ਤੇ ਅੱਖਾਂ, ਇਨ੍ਹਾਂ ਦੀ ਬਹੁਤ ਵੱਡੀ ਮਹਾਨਤਾ ਹੈ। ਆਪ ਨੂੰ ਪਤਾ ਹੈ ਇੱਕ ਬੰਦੇ ਨੂੰ ਰੱਬ ਨੇ ਕੰਨ ਨਹੀਂ ਦਿੱਤੇ ਤਾਂ ਵੀ ਪੜ ਜਾਂਦਾ। ਨੇਤਰਾਂ ਰਾਹੀਂ ਉਸ ਨੂੰ ਇਸ਼ਾਰਿਆਂ ਰਾਹੀਂ ਗਿਆਨ ਮਿਲ ਸਕਦਾ, ਉਹ ਵੇਖ ਕੇ ਪੜ ਸਕਦਾ। ਇੱਕ ਨੂੰ ਨੇਤਰ ਨਹੀਂ ਮਿਲੇ, ਉਹ ਸੁਣ ਸੁਣ ਕੇ ਪੜ ਸਕਦਾ। ਬਹੁਤ ਸਾਰੇ ਨੇਤਰਹੀਨ ਐਸੇ ਐਸੇ ਕੀਰਤਨੀਏ ਹੋਏ ਜਿਨ੍ਹਾਂ ਨੂੰ ਬਹੁਤ ਬਾਣੀ ਯਾਦ ਸੀ, ਕੰਨਾਂ ਰਾਹੀਂ ਉਹਨਾਂ ਸੁਣ ਸੁਣ ਕੇ ਯਾਦ ਕਰ ਲਈ। ਅਗਰ ਇੱਕ ਬੰਦਾ ਅੰਧਾ ਵੀ ਹੋਵੇ, ਬੋਲਾ ਵੀ ਹੋਵੇ, ਉਸ ਲਈ ਬਹੁਤ ਮੁਸ਼ਕਲ ਹੋ ਜਾਏਗੀ, ਉਸਦਾ ਗਿਆਨ ਘਟ ਜਾਏਗਾ, ਕਿਉਂਕਿ ਜੋ ਕੰਨਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕਿਆ, ਜੋ ਉਸ ਨੂੰ ਅੱਖਾਂ ਰਾਹੀਂ ਮਿਲਣਾ ਸੀ ਨਹੀਂ ਮਿਲ ਸਕਿਆ। ਮਹਾਂਪੁਰਖਾਂ ਨੇ ਜੋ ਸੁਣਿਆ, ਜੋ ਅਨੁਭਵ ਕੀਤਾ, ਉਹ ਲਿਖਿਆ। ਇਸ ਲਈ ਲਿਖਿਆ ਕਿ ਕਹੇ ਹੋਏ ਨਾਲੋਂ ਲਿਖੇ ਹੋਏ ਦੀ ਉਮਰ ਬਹੁਤ ਜ਼ਿਆਦਾ ਹੈ। ਜੋ ਮੈਂ ਕਹਿ ਰਿਹਾ ਜੇ ਪਕੜਿਆ ਨਾ ਜਾਏ ਤੇ ਹੁਣੇ ਹੀ ਖਤਮ। ਕਿਸੇ ਸੁਣ ਲਿਆ, ਨਾ ਸੁਣਿਆ ਤੇ ਨਾ ਸੁਣਿਆ, ਲੇਕਿਨ ਜੋ ਲਿਖਿਆ ਗਿਆ, ਵੇਦ ਕਹਿਣ ਵਾਲੇ ਰਿਸ਼ੀ ਅੱਜ ਲੱਭਦੇ, ਉਨ੍ਹਾਂ ਦਾ ਨਾਮ ਹੀ ਨਹੀਂ ਲੱਭਦਾ ਪਿਆ। ਅਨੇਕਾਂ ਉਪਨਿਸ਼ਦਾਂ ਲਿਖਣ ਵਾਲੇ ਰਿਸ਼ੀ, ਉਨ੍ਹਾਂ ਦਾ ਨਾਂ ਨਹੀਂ ਮਿਲਦਾ ਪਿਆ ਕਿ ਕੌਣ ਹੈ ਇਸ ਦਾ ਲੇਖਕ। ਲੇਕਿਨ ਉਪਦੇਸ਼ ਜਿਹੜਾ ਕਾਇਮ ਹੈ, ਪੁੱਛੋਗੇ ਕੋਈ ਐਸੀ ਉਪਨਿਸ਼ਦ, ਈਸ਼ਾ ਵਾਸਿਆ ਉਪਨਿਸ਼ਦ ਐਸੀ ਹੈ, ਮੈਂ ਉਸਦਾ ਜਦੋਂ ਅਧਿਐਨ ਕਰਨ ਲੱਗਾ, ਰਿਸ਼ੀ ਨੇ ਆਪਣਾ ਨਾਮ ਲਿਖਿਆ ਹੀ ਕੋਈ, ਤੇ ਕਹਿਣ ਲੱਗਾ ਮੈਂ ਉਸ ਸੱਤ ਦੀ ਵਿਆਖਿਆ ਕਰ ਰਿਹਾ ਜਿਸ ਦੀ ਅੱਗੇ ਅਨੇਕਾਂ ਵਾਰ ਹੋ ਚੁੱਕੀ। ਮੈਂ ਸਿਰਫ ਵਿਆਖਿਆਕਾਰ ਹਾਂ, ਇਸ ਤੋਂ ਜ਼ਿਆਦਾ ਕੁਛ ਨਹੀਂ। ਕਿੰਨੇ ਨਿਰਮਾਣ ਸਣੇ ਲੋਕ ਕਹਿੰਦੇ ਨੇ ਗਿਆਨ ਰੱਬ ਦਾ, ਮੈਂ ਵਿਆਖਿਆਕਾਰ ਹਾਂ। ਗੁਰਦੇਵ ਨੇ ਵੀ ਇਹੋ ਬਚਨ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਉਹ ਸਰੀਰ ਚਿਰਾਂ ਦੇ ਜਾ ਚੁੱਕੇ ਨੇ, ਲੇਕਿਨ ਗਿਆਨ ਸਾਡੇ ਕੋਲ ਕਾਇਮ ਹੈ। ਫਿਰ ਸਤ ਸੰਗੀ ਕਾਹਦੇ ਵਾਸਤੇ ਸਾਨੂੰ ਦਿੱਤੇ ਨੇ? ਇਸ ਵਾਸਤੇ ਕਿ ਸਤ ਸੰਗੀਆਂ ਨੇ ਪਹਿਲਾਂ ਸਮਝਿਆ ਤੇ ਦੂਸਰਿਆਂ ਨੂੰ ਸਮਝਾ ਦੇਣ। ਸੰਗਤ ਵਿੱਚ ਹੋਰ ਕੀ ਕਰਨ ਵਾਸਤੇ ਆਉਣਾ? ਇਸੇ ਵਾਸਤੇ ਕਿ ਬੋਲਣ ਦਾ ਕੰਮ ਕੋਈ ਸਰੀਰ ਕਰ ਲਵੇਗਾ। ਸਰੀਰ ਕੋਈ ਵੀ ਬੋਲਣ ਦਾ ਕੰਮ ਕਰੇਗਾ, ਪਰ ਉਪਦੇਸ਼ ਜਿਹੜਾ ਉਹ ਗੁਰੂ ਦਾ ਹੈ। ਬਾਣੀ ਗੁਰੂ ਦੀ ਹੈ, ਬਾਣੀ ਹੀ ਗੁਰੂ ਹੈ। ਇੱਕ ਵਿਚਾਰ ਤੁਹਾਡੇ ਸਾਹਮਣੇ ਹੋਰ ਮੈਂ ਕਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਅੱਜ ਤੋਂ ਲੈ ਕੇ ਭਾਈ ਲਹਿਣਾ ਜੀ ਗੁਰੂ ਨੇ, ਗੁਰੂ ਅੰਗਦ ਦੇਵ ਬਣ ਗਏ, ਟੇਕੋ ਸਾਰੇ ਮੱਥਾ। ਕਿਸੇ ਇਨਕਾਰ ਨਹੀਂ ਕੀਤਾ, ਮੱਥਾ ਟੇਕ ਦਿੱਤਾ। ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਬਾਬਾ ਅਮਰਦਾਸ ਜੀ ਅੱਜ ਤੋਂ ਗੁਰੂ ਨੇ, ਸਾਰੇ ਕਰੋ ਨਮਸਕਾਰ। ਨਮਸਕਾਰਾਂ ਹੋ ਗਈਆਂ। ਬਾਬੇ ਅਮਰਦਾਸ ਨੇ ਆਖਿਆ, ਅੱਜ ਤੋਂ ਰਾਮਦਾਸ ਜੀ ਗੁਰੂ ਨੇ, ਤੇ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸ ਪੈਰੀ ਪਾਏ ਜੀਓ। ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਅਰਜਨ ਦੇਵ ਜੀ ਗੁਰੂ ਨੇ, ਜਗਤ ਚੁੱਕਿਆ, ਬਾਬੇ ਬੁੱਢੇ ਮੱਥਾ ਟੇਕਿਆ। ਹੋਰ ਸੰਗਤਾਂ ਨਮਸਕਾਰਾਂ ਕੀਤੀਆਂ। ਉਨ੍ਹਾਂ ਜਦੋਂ ਅੱਗੋਂ ਕਿਹਾ, ਗੁਰੂ ਹਰਗੋਬਿੰਦ ਸਾਹਿਬ ਗੁਰੂ ਨੇ, ਕੋਈ ਇਨਕਾਰ ਨਹੀਂ ਹੋਇਆ। ਜਦੋਂ ਉਨ੍ਹਾਂ ਨੇ ਅੱਗੋਂ ਕਹਿ ਦਿੱਤਾ, ਗੁਰੂ ਹਰ ਰਾਏ ਸਾਹਿਬ ਗੁਰੂ ਨੇ, ਬੇਸ਼ੱਕ ਛੋਟੀ ਉਮਰ ਹੈ, ਜਾਂ ਹਰ ਰਾਏ ਸਾਹਿਬ ਜੀ ਨੇ ਕਹਿ ਦਿੱਤਾ, ਹਰਕਿਸ਼ਨ ਸਾਹਿਬ ਗੁਰੂ ਨੇ, ਇਹ ਨਾ ਕਿਸੇ ਆਖਿਆ 5 ਸਾਲ ਦਾ ਬੱਚਾ ਕਿਵੇਂ ਗੁਰੂ ਹੋਵੇਗਾ। ਨਮਸਕਾਰਾਂ ਹੋਈਆਂ। ਉਨ੍ਹਾਂ ਨੇ ਕਹਿ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ, ਬਕਾਲੇ ਜਾ ਕੇ ਮੱਖਣ ਸ਼ਾਹ ਨੇ ਲੱਭ ਲਿਆ। ਅੱਗੋਂ ਕਿਹਾ ਗਿਆ, ਗੁਰੂ ਗੋਬਿੰਦ ਸਿੰਘ ਗੁਰੂ ਨੇ, ਸਾਰਿਆਂ ਨਮਸਕਾਰ ਕੀਤੀ।
لیکن جدو گرو

ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਬਾਣੀ ਇਹ ਸੱਚੀ ਬਾਣੀ ਹੈ, ਤੇ ਫੇਰ ਅਨੇਕਾਂ ਸੱਜਣ ਇਨਕਾਰੀ ਹੋ ਜਾਂਦੇ ਨੇ, ਹੱਦ ਹੋ ਗਈ। ਜੇਕਰ ਅਸੀਂ ਸਿੱਖ ਹਾਂ, ਅਸੀਂ ਗੁਰੂ ਦੀ ਮੰਨਣੀ, ਜੋ ਗੁਰੂ ਨੇ ਸਾਨੂੰ ਆਖਿਆ। ਮੈਂ ਤੇ ਕਈ ਵਾਰ ਉਹਨਾਂ ਸੱਜਣਾਂ ਨੂੰ ਪੁੱਛਣਾ, ਇਹ ਬਾਣੀ ਦੀਆਂ ਪੰਕਤੀਆਂ ਜੋ ਤੁਸੀਂ ਪੜ੍ਹਦੇ ਹੋ, ਇਹ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸਨ ਆਉਂਦੀਆਂ? ਕਹਿੰਦੇ ਨੇ ਆਉਂਦੀਆਂ ਸਨ। ਇਹਨਾਂ ਦੇ ਅਰਥ ਉਹਨਾਂ ਨੂੰ ਨਹੀਂ ਸਨ ਆਉਂਦੇ ਕਿ ਗੁਰੂ ਦੀ ਮਹਿਮਾ ਹੈ, ਆਉਂਦੇ ਸਨ। ਇਹ ਸਭ ਕੁਝ ਜਾਣਦਿਆਂ ਬੁੱਝਦਿਆਂ ਜੇਕਰ ਉਨ੍ਹਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਇਸ ਦੀ ਚਰਨ ਸ਼ਰਨ ਵਿਚ ਰਹਿਣਾ, ਬਾਣੀ ਗੁਰੂ ਹੈ, ਤੇ ਮੈਨੂੰ ਦੱਸੋ ਹੁਣ ਮੈਂ ਗੁਰੂ ਗੋਬਿੰਦ ਸਿੰਘ ਦੀ ਮੰਨਾ ਕਿ ਤੁਹਾਡੀ ਮੰਨਾ? ਮੈਂ ਜਾ ਕੇ ਦੇਹਾਂ ਗੁਰੂ ਲੱਭਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਾਂ? ਮੈਂ ਤੇ ਉਨ੍ਹਾਂ ਗੁਰੂਆਂ ਦੀ ਮੰਨਾਂਗਾ ਜਿਨ੍ਹਾਂ ਨੇ ਮੂੰਹ ਤੋਂ ਬਾਣੀ ਉਚਾਰਨ ਕੀਤੀ, ਜਿਨ੍ਹਾਂ ਨੇ ਇੱਥੇ ਸਾਡਾ ਨਿਸਤਾਰਾ ਕੀਤਾ, ਜਿਨ੍ਹਾਂ ਨੇ ਸਿੱਖੀ ਨੂੰ ਸਾਜਿਆ ਨਿਵਾਜਿਆ, ਸਿੱਖਾਂ ਤੇ ਇੰਨੀਆਂ ਮਿਹਰਾਂ ਕੀਤੀਆਂ। ਉਨ੍ਹਾਂ ਨੇ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਾਡੇ ਵਾਸਤੇ ਬਾਣੀ ਗੁਰੂ ਹੈ, ਇਸ ਬਾਣੀ ਨੂੰ ਖੋਜੀਏ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਦੇ ਪਿਆਰੇ ਸਿੱਖੋ, ਆਓ ਬਾਣੀ ਗਾਓ। ਗੁਰੂ ਨਾਨਕ ਦੇਵ ਨੂੰ ਲੱਭਣਾ ਤੇ ਕਿੱਥੋਂ ਲੱਭੋਗੇ? ਕੋਲ ਹੀ ਤੇ ਸਾਡੇ ਬੈਠੇ ਹੋਏ, ਉਨ੍ਹਾਂ ਦੇ ਸ਼ਬਦ ਪੜੋ ਤੇ ਗੁਰੂ ਨਾਨਕ ਦੇਵ ਨਾਲ ਮੇਲ ਹੋ ਗਏ। ਭਾਈ ਨੰਦ ਲਾਲ ਨੂੰ ਗੁਰੂ ਪਾਤਸ਼ਾਹ ਨੇ ਬੜੇ ਸੁੰਦਰ ਬਚਨ ਕਹੇ ਸਨ। ਕਹਿਣ ਲੱਗੇ ਜਦੋਂ ਕੋਈ ਬਾਣੀ ਪੜੇਗਾ, ਗੁਰੂ ਨਾਲ ਗੱਲਾਂ ਹੋਣਗੀਆਂ। ਗੁਰੂ ਨਾਲ ਗੱਲ ਕਰਨੀ ਹੈ ਤੇ ਬਾਣੀ ਪੜੋ, ਗੁਰਬਾਣੀ ਧਿਆਨ ਨਾਲ ਗਾਓ, ਬਾਣੀ ਵਾਸਤੇ ਸਾਡੀ ਸ਼ਰਧਾ ਬਣੇ। ਸਾਰੇ ਸਿੱਖ ਜਗਤ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ। ਪਹਿਲੀ ਗੱਲ ਇਹ ਹੈ ਕਿ ਉਸ ਬਚਨ ਨੂੰ ਧਿਆਨ ਵਿਚ ਲਈਏ, ਸਾਬੋ ਕੀ ਤਲਵੰਡੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਕੋਈ ਵੀ ਸਿੱਖ ਐਸਾ ਅਨਪੜ੍ਹ ਨਾ ਰਹਿ ਜਾਏ ਕਿ ਉਹਨੂੰ ਗੁਰਮੁਖੀ ਅੱਖਰ ਵੀ ਨਾ ਆਉਂਦੇ ਹੋਣ। ਵਿਦਿਆ ਜਿੰਨੀ ਪੜ੍ਹ ਸਕਦੇ ਆ ਪੜ੍ਹੋ। ਗੁਰੂ ਪਾਤਸ਼ਾਹ ਦਾ ਵਿਦਿਆ ਨਾਲ ਬੜਾ ਪ੍ਰੇਮ ਸੀ। ਕਹਿੰਦੇ ਨੇ ਇੱਕ ਰਘੁਨਾਥ ਪੰਡਿਤ ਨੂੰ ਕਿਹਾ, ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾ ਦਿਓ। ਕਹਿਣ ਲੱਗਾ ਬਿਲਕੁਲ ਨਹੀਂ, ਇਨ੍ਹਾਂ ਦੇ ਵਿਚ ਤੇ ਬਹੁਤ ਸਾਰੇ ਸ਼ੂਦਰ ਨੇ, ਤੇ ਸ਼ੂਦਰਾਂ ਨੂੰ ਸੰਸਕ੍ਰਿਤ ਦੇਵ ਬਾਣੀ ਪੜ੍ਹਨ ਦਾ ਅਧਿਕਾਰ ਨਹੀਂ। ਅੰਦਾਜ਼ਾ ਲਾਣਾ ਸਾਹਿਬਾਂ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਪੰਜਾਂ ਸਿੰਘਾਂ ਨੂੰ ਭਗਵੇ ਕੱਪੜੇ ਪਵਾਏ ਤੇ ਕਾਸ਼ੀ ਭੇਜ ਦਿੱਤਾ, ਸੰਸਕ੍ਰਿਤ ਵਿਦਿਆ ਪੜ੍ਹ ਕੇ ਆਏ। ਔਰ ਉਨ੍ਹਾਂ ਤੋਂ ਅੱਗੇ ਨਿਰਮਲ ਪੰਥ ਚੱਲਿਆ, ਨਿਰਮਲੇ ਸਾਧੂ ਸਾਰੇ ਦੇ ਸਾਰੇ ਉਨ੍ਹਾਂ ਦੇ ਵਿਚੋਂ ਨੇ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਨੇ। ਬਾਣੀ ਦਾ ਇਨ੍ਹਾਂ ਬਹੁਤ ਪ੍ਰਚਾਰ ਕੀਤਾ। ਗੁਰਦੇਵ ਨੂੰ ਵਿਦਿਆ ਨਾਲ ਕਿੰਨਾ ਪਿਆਰ ਸੀ। ਫਾਰਸੀ ਦੇ ਕਿੱਡੇ ਵੱਡੇ ਉਹ ਆਪ ਆਲਮ ਸਨ। ਜਾਪ ਸਾਹਿਬ ਧਿਆਨ ਨਾਲ ਪੜ੍ਹੋ, ਫਾਰਸੀ ਦੇ ਬਹੁਤ ਸ਼ਬਦ ਮਿਲ ਜਾਂਦੇ ਨੇ। ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹੋ, ਫਾਰਸੀ ਦੇ ਸ਼ਬਦ ਵਿਚ ਹੈ। ਉਹ ਕਹਿੰਦੇ ਨੇ ਜੋ ਮਰਜ਼ੀ ਬਾਕੀ ਪੜ੍ਹੋ, ਅਜੀਵਕਾ ਦੀ ਕਲਾ ਪੜ੍ਹੋ, ਲੇਕਿਨ ਗੁਰਮੁਖੀ ਅੱਖਰ ਹਰ ਸਿੱਖ ਨੂੰ ਆਣੇ ਬੜੇ ਲਾਜ਼ਮੀ। ਇੱਕ ਇੱਕ ਅੱਖਰ ਕਰਕੇ ਭਾਵੇਂ ਸਿੱਖੋ, ਬੱਚਿਆਂ ਨੂੰ ਸਿਖਾਓ ਤਾਂ ਕਿ ਬਾਣੀ ਦਾ ਪਾਠ ਕਰ ਸਕੀਏ। ਗੁਰਮੁਖੀ ਨਾ ਆਈ ਤੇ ਬਾਣੀ ਦਾ ਪਾਠ ਕਿਵੇਂ ਕਰਾਂਗੇ? ਮੈਂ ਤੇ ਇੰਜ ਕਹਿ ਦਿਆਂ ਕਿ ਜੇ ਗੁਰਮੁਖੀ ਨਹੀਂ ਆਉਂਦੀ ਤੇ ਗੁਰਮੁਖ ਬਣਨ ਵਿਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ। ਗੁਰਮੁਖੀ ਤੇ ਗੁਰਮੁਖ ਜੁੜਿਆ ਹੋਏ, ਕਿਉਂਕਿ ਬਾਣੀ ਸਾਰੀ ਨੇ ਸਾਨੂੰ ਗੁਰਮੁਖ ਬਣਾਉਣਾ ਤੇ ਗੁਰਮੁਖੀ ਪੜ੍ਹਨੀ ਬੜੀ ਲਾਜ਼ਮੀ ਏ। ਬਾਣੀ ਪੜ੍ਹੀਏ ਧਿਆਨ ਨਾਲ, ਬਾਣੀ ਦਾ ਅਦਬ ਕਰੀਏ ਕਿਸ ਢੰਗ ਨਾਲ, ਜਿੰਨਾ ਅਦਬ ਕਰੀਏ, ਜਿੰਨੀ ਪਵਿੱਤਰਤਾ ਰੱਖੀਏ ਉਤਨੀ ਚੰਗੀ। ਪਰ ਅਦਬ ਦਾ ਭਾਵ ਇਹ ਨਹੀਂ ਕਿ ਅਦਬ ਤੱਕ ਹੀ ਰੁਕ ਜਾਈਏ। ਇੱਕ ਬੜੀ ਸੁੰਦਰ ਕਥਾ ਯਾਦ ਆਈ, ਉਹ ਕਹਿ ਕੇ ਮੈਂ ਤੁਹਾਡੇ ਪਾਸੋਂ ਖਿਮਾ ਮੰਗਾਂ। ਕਹਿੰਦੇ ਨੇ ਇੱਕ ਵਾਰ ਇੱਕ ਬਜ਼ੁਰਗ ਆਪਣੇ ਬੱਚਿਆਂ ਨੂੰ ਇੱਕ ਸੂਟ ਕੇਸ ਦੇ ਗਏ ਤੇ ਕਹਿਣ ਲੱਗੇ, ਬੱਚਿਓ ਸੰਭਾਲ ਕੇ ਰੱਖਣਾ, ਅੱਜ ਤੱਕ ਜੋ ਤੁਹਾਨੂੰ ਦਿੱਤਾ ਤੁਸੀਂ ਉਜਾੜ ਛੱਡੇ, ਧਿਆਨ ਰੱਖਣਾ, ਇਹ ਬੜੀ ਸਾਂਭਣ ਵਾਲੀ ਚੀਜ਼ ਹੈ, ਵੇਖਣਾ ਕਿਤੇ ਬਰਬਾਦ ਨਾ ਕਰਨਾ, ਧਿਆਨ ਰੱਖਣਾ ਇਸ ਦਾ। ਲੈ ਲਿਆ ਸੂਟ ਕੇਸ, ਕਹਿੰਦੇ ਨੇ ਖੋਲਿਆ ਤੇ ਨਹੀਂ, ਉੱਪਰ ਇੱਕ ਕੱਪੜਾ ਪਾ ਦਿੱਤਾ ਤੇ ਧੂਪ ਦੀਪ ਸੁਬਹਾ ਸ਼ਾਮ ਜਗਾ ਛੱਡਦੇ ਨੇ ਕਿ ਬਾਪ ਚਲਾ ਗਿਆ, ਸਾਨੂੰ ਕਹਿ ਗਿਆ ਸੀ ਧਿਆਨ ਰੱਖਣਾ। ਬੜੇ ਕੰਗਾਲ ਹੋ ਗਏ, ਬਹੁਤ ਬੁਰੀ ਹਾਲਤ ਹੋ ਗਈ। ਇੱਕ ਸਾਧੂ ਅਚਾਨਕ ਆਇਆ, ਦਰਵਾਜੇ ਤੇ ਦਸਤਕ ਦਿੱਤੀ, ਦਰਵਾਜਾ ਖੁੱਲੇ। ਕਹਿਣ ਲੱਗੇ ਮਹਾਤਮਾ ਸਾਡੇ ਘਰ ਵਿਚ ਤੇ ਕੁਛ ਵੀ ਨਹੀਂ, ਤੈਨੂੰ ਕੀ ਦਈਏ? ਕਹਿਣ ਲੱਗਾ ਅੱਜ ਮੈਂ ਕੁਛ ਲੈਣ ਨਹੀਂ ਆਇਆ, ਤੁਹਾਨੂੰ ਦੇਣ ਵਾਸਤੇ ਆਇਆ।
ਮੈਨੂੰ ਕੁਛ ਗੈਬੀ ਆਵਾਜ਼ ਆਈ ਹੈ, ਮੈਂ ਤੁਹਾਨੂੰ ਦੱਸਣ ਵਾਸਤੇ ਆਏ। ਤੁਸੀਂ ਬਹੁਤ ਗਰੀਬ ਹੋ? ਕਹਿਣ ਲੱਗੇ ਹਾਂ ਗਰੀਬ ਹਾਂ। ਬਿਲਕੁਲ ਕੰਗਾਲ ਹੋ ਗਿਆ? ਕਹਿਣ ਲੱਗੇ ਹੋ ਗਿਆ। ਬਸ ਇਹ ਕਹਿਣ ਆਇਆ ਕਿ ਬਾਪ ਦਾ ਜਿਹੜਾ ਉਹ ਸੂਟ ਕੇਸ ਹੈ, ਪੂਜਾ ਕਰੋ ਨਾ ਕਰੋ, ਉਹਨੂੰ ਖੋਲੋ ਤੇ ਸਹੀ ਢੰਗ ਨਾਲ ਵਰਤੋ। ਖੋਲਿਆ ਤੇ ਮੋਹਰਾਂ ਨਾਲ ਭਰਿਆ ਸੀ, ਹੀਰਿਆਂ ਨਾਲ ਭਰਿਆ ਸੀ, ਮਾਲਾ ਮਾਲ ਹੋ ਗਿਆ। ਇਸ ਸਾਖੀ ਨੂੰ ਪੜ੍ਹਿਆ ਮਨ ਤੇ ਬੜਾ ਪ੍ਰਭਾਵ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਅਸੀਂ ਰੁਮਾਲਿਆਂ ਵਿੱਚ ਲਪੇਟ ਕੇ ਹੀ ਰੱਖ ਛੱਡਾਂਗੇ ਤੇ ਪੂਜਾ ਕਰੀ ਜਾਵਾਂਗੇ, ਹਾਲ ਸਾਡੀ ਉਹੋ ਹੀ ਹੋਵੇਗਾ। ਬਿਲਕੁਲ ਉਹ ਹਾਲ ਹੋਵੇਗਾ ਜਿਹੜਾ ਉਹਨਾਂ ਦਾ ਹੋਇਆ ਸੀ। ਤੇ ਗੁਰੂ ਸਾਨੂੰ ਜਗਾ ਜਾਂਦੇ ਨੇ, ਉਹ ਕਹਿੰਦੇ ਨੇ ਖਜ਼ਾਨਾ ਦਿੱਤਾ ਇਹਨੂੰ ਖੋਲ ਕੇ ਵੇਖਣਾ। ਉਹ ਆਪ ਕਹਿੰਦੇ ਨੇ ਮੈਂ ਖੋਲਿਆ, ਮੈਂ ਤਨਾੜ ਤਾਂ ਬਣਿਆ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਤੰਕ ਜਾਂਕਾ ਕਛੂ ਨ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਪਾਈ, ਤੋਟ ਨ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਮੇਰਾ ਵਿਸ਼ਵਾਸ ਹੈ ਕਿ ਬਾਪ ਸਾਡਾ ਇੱਕ ਹੈ, ਖਜ਼ਾਨਾ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਜਿਸ ਨੇ ਖੋਲ ਲਿਆ ਉਹ ਧਨਾੜ ਬਣ ਜਾਏਗਾ, ਜਿਸ ਨੇ ਨਾ ਖੋਲਿਆ ਹੌਕੇ ਭਰਦਿਆਂ ਹੀ ਸਾਰਾ ਜੀਵਨ ਬਤੀਤ ਹੋ ਜਾਏਗਾ। ਵਾਹਿਗੁਰੂ ਬਖਸ਼ਿਸ਼ ਕਰੇ। ਜੇ ਆਨੰਦ ਚਾਹੁੰਦੇ ਹਾਂ ਸੱਚੀ ਬਾਣੀ ਨੂੰ ਗਾਵੀ, ਪਰ ਇਹ ਬਾਣੀ ਪੜੇਗਾ ਸੁਣੇਗਾ ਹਿਰਦੇ ਚ ਟਿਕਾਏਗਾ ਉਹ ਜਿਸ ਉੱਤੇ ਨੰਕਾਰ ਦੀ ਮਿਹਰ ਹੋਵੇ। ਸਾਹਿਬ ਜੀ ਕਹਿੰਦੇ ਨੇ ਉਹ ਸਾਰੰਗ ਪਾਣੀ ਨੂੰ ਜਪਦੇ ਰਹੋ, ਨੰਕਾਰ ਨੂੰ ਯਾਦ ਕਰੋ ਬਾਣੀ ਰਾਹੀਂ, ਤੇ ਸੱਚੀ ਬਾਣੀ ਨੂੰ ਸਦਾ ਵਾਸਤੇ ਗਾਵਿਆ ਕਰੋ। ਸਤਿਗੁਰੂ ਨੂੰ ਜਿਹੜੀ ਬਾਣੀ ਪ੍ਰਵਾਨ ਨਹੀਂ ਉਹ ਕੱਚੀ ਬਾਣੀ ਹੈ। ਕੱਚ ਨਾਲ ਜੋੜਨ ਵਾਲੀ ਬਾਣੀ ਨਾਲੋਂ ਟੁੱਟਣਾ, ਸੱਚ ਨਾਲ ਜੋੜਨ ਵਾਲੀ ਨਾਲ ਜੁੜਨਾ। ਤੋ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ, ਸ਼ਬਦ ਗੁਰੂ ਨੂੰ ਮੰਨਣਾ ਤੇ ਸ਼ਬਦ ਕੋਲੋਂ ਅਗਵਾਈ ਲੈ ਕੇ ਸੱਚਖੰਡ ਤੱਕ ਪਹੁੰਚਣਾ। ਸ਼ਬਦ ਦਾ ਵਾਸਾ ਵੀ ਸੱਚਖੰਡ ਵਿੱਚ, ਕਿਉਂਕਿ ਬਾਣੀ ਤੁਰ ਕੀ ਹੈ, ਤੁਰ ਤੱਕ ਕੋਈ ਪਹੁੰਚਾ ਸਕਦੀ ਹੈ ਤੇ ਇਹ ਬਾਣੀ ਪਹੁੰਚਾ ਸਕਦੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਗੁਰੂ ਸ਼ਬਦ ਦਾ ਅਦਬ ਸਾਡੇ ਹਿਰਦੇ ਵਿੱਚ ਬਣੇ, ਸਾਡਾ ਜੀਵਨ ਸ਼ਬਦ ਦੇ ਆਧਾਰਿਤ ਬਣ ਜਾਏ। ਇਹ ਨਿੱਕ ਸ਼ਬਦ ਅੱਜ ਪ੍ਰਵਾਨ ਕਰਨੇ। ਭੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੁਝ ਸੁਣਿਆ ਹੋਵੇ ਜ਼ਰੂਰ।

ਉਠਾਈ ਅੱਖਾਂ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਅੱਖਾਂ ਹੈ ਕਾਗਜ਼ ਦੀਪ ਸਭ ਕਰਕੇ ਕਾਗਜ਼ ਦੀਪ ਸਭ ਕਰਕੇ ਅਰਸਾ ਸਮੁੰਦਰ ਕੀ ਮਤ ਕਹਿ ਹਾਂ ਸਮੁੰਦਰ

0: ਰਾਜ ਬਣੇ ਹੋ। ਸਾਰਸੁਤੀ ਬਖਤਾ ਕਰਕੇ
1: ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ।

अलोक है अशोक है अकर्म है अपर्म है वाहे गुरु अलोक है अशोक

ਪੈਂਦੇ ਨੇ। ਬਾਕੀ ਸਤਰਾਂ ਅੰਦਰ ਵੀ ਹਜ਼ੂਰ ਐਸਾ ਹੀ ਫਰਮਾਉਂਦੇ ਨੇ, ਪੱਖਰੀ ਕੰਧਾਰੀ ਗੌਰ ਗੱਖਰੀ ਗਰਦੇਜਾਚਾਰੀ। ਕਈ ਕਈ ਲਫ਼ਜ਼ਾਂ ਦਾ ਮੁਖਸਰ ਲਫ਼ਜ਼ ਲਿਆ, ਗੌਰ ਮੀਨਸ ਗੋਰਖ ਹੈ, ਕੀ ਕੰਧਾਰ ਵਿਚ ਰਹਿਣ ਵਾਲੇ, ਕੀ ਤਿੱਬਤ ਵਿਚ ਰਹਿਣ ਵਾਲੇ, ਕੀ ਨੇਪਾਲ ਦੇ ਗੋਰਖ ਹੈ, ਸਭ ਤੈਨੂੰ ਆਰਾਧਦੇ ਨੇ। ਪੂਰਬ ਪਲਾਉ ਕਾਮਰੂਪ ਕਮਾਉ, ਕਾਮਰੂਪ ਆਸਾਮ ਦਾ ਇੱਕ ਜ਼ਿਲ੍ਹਾ ਹੈ, ਉੱਥੇ ਰਹਿਣ ਵਾਲੇ ਲੋਕ ਵੀ ਤੈਨੂੰ ਆਰਾਧਦੇ ਨੇ, ਤੇ ਤੂੰ ਹਰ ਜਗ੍ਹਾ ਹਰ ਸਮੇਂ ਪੂਰਨ ਸੰਪੂਰਨ ਹਨ, ਵਿਆਪਕ ਹੈ, ਓਮਨੀ ਪੋਟੈਂਟ ਹੈ, ਓਮਨੀ ਪ੍ਰੈਜੈਂਟ ਹੈ, ਸਰਵ ਜਗ੍ਹਾ ਵਿਆਪਕ ਵੀ ਹੈ ਤੇ ਸਰਵ ਸ਼ਕਤੀਵਾਨ ਵੀ ਹੈ। ਸਰਵ ਠੌਰ ਮੈਂ ਬਿਰਾਜੇ ਜਹਾਂ ਜਹਾਂ ਜਾਇਤ ਹੈ। ਅੰਤ ਵਿਚ ਸਜਦੇ ਵਿਚ ਆਉਂਦੇ ਨੇ, ਸੀਸ ਝੁਕਾਉਂਦੇ ਨੇ, ਅਦਬ ਨਾਲ ਝੁਕ ਕੇ ਆਉਂਦੇ ਨੇ, ਮੈਂ ਕਿਸ ਕਿਸ ਦਾ ਨਾਂ ਲਵਾਂ, ਕਿਸ ਕਿਸ ਖਿੱਤਾ ਜ਼ਮੀਨ ਦਾ ਨਾਂ ਲਵਾਂ ਤੇ ਉੱਥੇ ਵਸਣ ਵਾਲੇ ਵਾਸੀਆਂ ਦੇ ਨਾਂ ਲਵਾਂ। ਹੇ ਪਰਮ ਸ਼ਕਤੀਵਾਨ, ਹੇ ਪ੍ਰਤਾਪ ਸ਼ੀਲ ਸਤਿਗੁਰੂ ਅਕਾਲ ਪੁਰਖ ਪੂਰਨ ਪ੍ਰਤਾਪੀ, ਜੰਤਰ ਮੰਤਰ ਤੇ ਅਤਾਪੀ ਨਾਥ, ਤੈਨੂੰ ਕੋਈ ਜੰਤਰਾਂ ਮੰਤਰਾਂ ਨਾਲ ਵੀ ਪਾ ਨਹੀਂ ਸਕਦਾ, ਤੂੰ ਇਹਨਾਂ ਤੋਂ ਵੀ ਬਾਲਾ ਤਰੀ ਏ, ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ। ਅਤਾਪੀ ਤੋਂ ਮੁਰਾਦ ਏ ਤਾਪ ਸਾਧਨ ਵਾਲੇ, ਤਪ ਸਾਧਨ ਵਾਲੇ, ਧੂਣੀਆਂ ਤਾਉਣ ਵਾਲੇ, ਸਭ ਤੇਰੀ ਵਡਿਆਈ ਕਰਦੇ ਨੇ, ਪਰ ਕੀਰਤ ਤਿਹਾਰੀ ਕੋ ਨਾ ਪਾਰ ਪਾਈਅਤ ਹੈ। ਤੇਰੀ ਉਪਮਾ ਤੇਰੀ ਵਡਿਆਈ ਕਰਦਿਆਂ ਕਰਦਿਆਂ ਵੀ ਕਰ ਨਹੀਂ ਪਾਉਂਦੇ ਤਾਂ ਮੈਂ ਵੀ ਤੈਨੂੰ ਚੁੱਕਦਾ ਹਾਂ। ਦੂਸਰੇ ਪ੍ਰਮਾਣ ਵਿਚ ਆਖਦੇ ਨੇ, ਚਾਹੋ ਦਰਸਾਉਂਦੇ ਨੇ ਆਪਣੇ ਪਰਮੇਸ਼ਰ ਦੇ ਯਸ ਕਹਿਣ ਦਾ। ਆਪ ਜੀ ਫਰਮਾਉਂਦੇ ਨੇ, ਜੇ ਕਦੀ ਸਾਰੀ ਖੁਸ਼ਕੀ ਰੱਬਾਂ ਮਸਕੂਨ, ਇਹ ਸਾਰੀ ਅਰਥ ਜੋ ਹੈ ਇਹ ਕਾਗਜ਼ਾਤ ਦਾ ਰੂਪ ਧਾਰਨ ਕਰ ਲਵੇ, ਕਾਗਜ਼ਾਂ ਦੇ ਪਲੰਦਿਆਂ ਚ ਬਦਲ ਜਾਵੇ, ਹੋਰ ਕੀ ਲੈਣਾ ਹੈ ਗੈਬੀ ਆਵਾ। ਤੇ ਆਖਣ ਲੱਗੇ, ਜਿਤਨਾ ਸ੍ਰਿਸ਼ਟੀ ਉੱਤੇ ਪਾਣੀ ਏ, ਦਰਿਆ ਨਹਿਰਾਂ ਕੱਸੀਆਂ ਜੌਹਰ ਤਾਲਾਬ ਸਾਗਰ ਸਮੁੰਦਰਾਂ ਦਾ ਜਿਤਨਾ ਪਾਣੀ ਹੈ, ਇਹ ਪਰਮੇਸ਼ਰ ਇਹ ਸਿਆਹੀ ਦਾ ਰੂਪ ਅਖਤਿਆਰ ਕਰ ਜਾਵੇ। ਤੂੰ ਵੱਡਾ ਦਾਤਾ ਏ ਤੇ ਵੱਡਿਆਂ ਗੁਣਾਂ ਦਾ ਮਾਲਕ ਏ। ਦੁਨੀਆਂ ਤੇ ਜਿਤਨੇ ਕਾਗਜ਼ਾਤ ਅੱਜ ਤੱਕ ਬਣੇ ਨੇ ਪੇਪਰ ਮਿੱਲਾਂ ਕੋਲੋਂ, ਇਹ ਥੋੜੇ ਨੇ ਤੇਰੇ ਗੁਣ ਲਿਖਣ ਲਈ। ਫਿਰ ਆਵਾਜ਼ ਨੇ ਕਿਹਾ, ਕੀ ਚਾਹਨਾ ਏ? ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸਾਰੀ ਧਰਤੀ ਕਾਗਜ਼ ਬਣ ਜਾਵੇ, ਸਾਰਾ ਸ੍ਰਿਸ਼ਟੀ ਦਾ ਪਾਣੀ ਮਸ ਬਣ ਜਾਏ, ਇੰਕ ਬਣ ਜਾਏ, ਸਿਆਹੀ ਵਿਚ ਬਦਲ ਜਾਏ, ਤੇਰੇ ਗੁਣ ਲਿਖਣ ਵਾਸਤੇ ਤਿਆਰੀ ਹੈ, ਹੋਰ ਕੀ ਲੈਣਾ ਏ? ਤੇ ਹੋਰ ਹਜ਼ੂਰ ਕਹਿੰਦੇ ਨੇ, ਜਿਤਨੀ ਨਬਾਤਾਤ ਹੈ, ਬਨਸਪਤੀ ਹੈ, ਬੋਟਨੀ ਹੈ, ਸਾਰੀ ਹੀ ਕਲਮਾਂ ਦੀ ਸ਼ਕਲ ਵਿਚ ਬਦਲ ਜਾਵੇ। ਕਾਗਜ਼ ਦੀਪ ਕਾਗਜ਼, ਕਈ ਜਗ੍ਹਾ ਜ਼ਾਲ ਦੀ ਜਗ੍ਹਾ ਦੱਦਾ ਲੱਗਾ ਹੈ, ਤੋ ਖੈਰ ਮਤਲਬ ਇਸਦਾ ਕਾਗਜ਼ ਤੋਂ ਹੀ ਹੈ। ਬੋਲੀ ਦੀ ਰੂਪ ਰੇਖਾ ਵੀ ਬਦਲਦੀ ਰਹਿੰਦੀ ਹੈ, ਜਿਵੇਂ ਬਾਬੇ ਨਾਨਕ ਦੇ ਵੇਲੇ ਗੋਸ਼ ਨੂੰ ਗੋਸ਼ ਕਿਹਾ ਹੈ, ਪਰ ਮਤਲਬ ਇਹਦਾ ਕੰਨ ਤੋਂ ਹੀ ਹੈ। ਯਕ ਅਰਜ਼ ਗੁਸਤਮ, ਉਦੋਂ ਜੱਜੇ ਪੈਰ ਨੁਕਤਾ ਨਹੀਂ ਸੀ ਹੁੰਦਾ, ਜੱਜਾ ਹੀ ਹੁੰਦਾ ਸੀ। ਬੋਲੀ ਦਾ ਸਰੂਪ ਹੁਣ ਬਦਲਿਆ ਹੈ, ਅਰਜ਼ ਨੂੰ ਜੇ ਅਰਜ਼ ਕਿਹਾ ਜਾਵੇ ਤੇ ਕੋਈ ਭੁੱਲ ਨਹੀਂ ਹੋਇਆ ਕਰਦੀ। ਯਕ ਅਰਜ਼ ਗੁਸਤਮ ਪੇਸ਼ ਤੋਂ, ਉਦੋਂ ਪੇਸ਼ ਲਫ਼ਜ਼ ਸੀ, ਹੁਣ ਸੱਸੇ ਦੇ ਪੈਰ ਚ ਨੁਕਤਾ ਭਾਸ਼ਾ ਵਾਲਿਆਂ ਨੇ ਵਧਾਇਆ ਹੈ। ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਇੱਥੇ ਲਫ਼ਜ਼ ਗੋਸ਼ ਹੋਵੇਗਾ, ਗੋਸ਼ ਕੋਈ ਫਾਰਸੀ ਦਾ ਲਫ਼ਜ਼ ਨਹੀਂ ਹੈ, ਕਿਉਂਕਿ ਸਿਆਣੇ ਪੁਰਸ਼ਾਂ ਨੇ, ਸਿੱਖ ਮਿਸ਼ਨਰੀ ਕਾਲਜ ਦੇ ਦਾਨਿਆਂ ਨੇ, ਗੁਰੂ ਨਾਨਕ ਯੂਨੀਵਰਸਿਟੀ ਵਾਲਿਆਂ ਨੇ, ਪੰਜਾਬ ਯੂਨੀਵਰਸਿਟੀ ਵਾਲਿਆਂ ਨੇ ਜਦੋਂ ਇਸ ਤਰ੍ਹਾਂ ਦੇ ਲੇਖ ਕੱਢੇ ਨੇ ਤਾਂ ਉਹਨਾਂ ਇਹ ਗਾਈਡੈਂਸ ਦੇਣ ਦਾ ਯਤਨ ਕੀਤਾ ਹੈ। ਮੁਮਕਿਨ ਹੈ ਕਿਸੇ ਨੂੰ ਫਿੱਟ ਆਵੇ ਜਾਂ ਨਾ ਆਵੇ, ਪਰ ਸਾਹਿਤਕਾਰ ਇਹ ਗੱਲ ਮੰਨਦੇ ਨੇ ਕਿ ਉਦੋਂ ਬੋਲੀ ਦੀ ਰੂਪਰੇਖਾ ਹੋਰ ਸੀ। ਯਕ ਅਰਜ਼ ਗੁਸਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾ, ਇਸੇ ਤਰ੍ਹਾਂ ਦਾ ਅੱਗੇ ਚਲੋ। ਤੋ ਗੁਰੂ ਸਾਹਿਬ ਜੀ ਕਾਗਜ਼ ਨੂੰ ਕਾਗਜ਼ ਵਰਤਦੇ ਨੇ। ਆਦਿ ਗੁਰੂ ਗ੍ਰੰਥ ਸਾਹਿਬ ਵਿਚ ਵੀ ਕਈ ਜਗ੍ਹਾ ਵਰਤਿਆ ਹੈ, ਨਾਨਕ ਕਾਗਜ਼ ਲਖਮਣਾ, ਸ੍ਰੀ ਰਾਧ ਸ਼ਬਦ ਦੀ ਚੌਥੀ ਕੜੀ ਦੀ ਇੱਕ ਤੋਂ, ਨਾਨਕ ਕਾਗਜ਼ ਲਖਮਣਾ।

0: ਜਿਵੇਂ ਸ਼ਹਿਨਸ਼ਾਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਅਕਾਲ ਤਖ਼ਤ ਸਾਹਿਬ ਦੀਵਾਨ ਵਿਖੇ ਸ਼ਸ਼ੋਭਿਤ ਹਨ। ਆਓ ਬਣਾਓ ਬਿਰਤੀ ਦੀਆਂ ਅੱਖਾਂ, ਕਰੋ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਜਿੱਥੋਂ ਦੀ ਚਰਨ ਧੂੜੀ ਬ੍ਰਹਮਾ ਵਿਸ਼ਨੂੰ ਮਹੇਸ਼ 33 ਕਰੋੜ ਦੇਵਤੇ ਬੜੇ ਬੜੇ ਪੀਰ ਪੈਗੰਬਰ ਔਲੀਆ ਅਵਤਾਰ ਜਿੱਥੋਂ ਦੀ ਚਰਨ ਧੂੜੀ ਨੂੰ ਲੋਚਦੇ ਹਨ। ਸਾਹਿਬ ਜੀ ਸ਼ਸ਼ੋਭਿਤ ਹਨ, ਗੁਰੂ ਕੇ ਕੀਰਤਨ ਹੋ ਰਹੇ ਹਨ, ਰੱਬੀ ਅੰਮ੍ਰਿਤ ਵਰਸ ਰਿਹਾ ਹੈ। ਦੂਰੋਂ ਦੂਰੋਂ ਸੰਗਤਾਂ ਆ ਕੇ ਐਂ ਸਮਾਧੀ ਲਾਈ ਬੈਠੀਆਂ ਹਨ, ਕੀਰਤਨ ਵਿੱਚ ਝੂਮ ਰਹੀਆਂ ਹਨ, ਜਿਵੇਂ ਪਿੱਪਲ ਦੇ ਪੱਤੇ ਦੀ ਨਿਆਈ, ਜਿਵੇਂ ਪਿੱਪਲ ਦਾ ਪੱਤਾ ਹਵਾ ਰੁਮਕ ਰਹੀ ਹੋਵੇ ਤਾਂ ਝੂਮਦਾ ਹੈ, ਤਿਵੇਂ ਗੁਰੂ ਕੇ ਸਿੱਖ ਅੰਮ੍ਰਿਤ ਵਰਸ ਰਿਹਾ ਹੈ ਕੀਰਤਨ ਦਾ, ਤੇ ਫਿਰ ਇਹ ਰਸ ਪੁੰਜ ਰਹੇ ਹਨ, ਜੁੜੇ ਹੋਏ ਹਨ ਨਿਰੰਕਾਰ ਦੇ ਚਰਨਾਂ। ਕੀਰਤਨ ਦੀ ਸਮਾਪਤੀ ਹੋਈ, ਇੱਕ ਸਿੱਖ ਆ ਪੁੱਜਾ ਜੋ ਹਜ਼ੂਰ ਦੇ ਚਰਨਾਂ ਵਿੱਚ ਆ ਕੇ ਬੜੇ ਸੁੰਦਰ ਦੋ ਦੁਸ਼ਾਲੇ ਲਿਆ ਕੇ ਅੱਗੇ ਰੱਖੇ। ਗਰੀਬ ਨਿਵਾਜ, ਆਪ ਦੀ ਬੜੀ ਕਿਰਪਾ ਹੋਈ ਹੈ, ਬੜੀ ਮਿਹਰ ਹੋਈ ਹੈ, ਇਹ ਦੁਸ਼ਾਲੇ ਮੈਂ ਆਪ ਦੀ ਭੇਟਾ ਕਰ ਸਕਿਆ। ਕੁਝ ਸਮਾਂ ਪਹਿਲੇ ਹੀ ਆਪ ਜੀ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਪਹੁੰਚਣਾ ਸੀ, ਇਹਦੇ ਨਾਲ ਦੇ ਮੈਂ ਦੋ ਦੁਸ਼ਾਲੇ ਲਏ ਸਨ, ਪਰ ਜਦੋਂ ਮੈਂ ਆ ਰਿਹਾ ਸਾਂ ਆਪ ਜੀ ਦੇ ਵੱਲ ਤਾਂ ਰਸਤੇ ਵਿੱਚ ਪਠਾਣਾ ਨੇ ਘੇਰ ਲਿਆ। ਮੇਰੇ ਕੋਲੋਂ ਇਹ ਪੱਟੀ ਦੇ ਪਠਾਣ ਦੋ ਦੁਸ਼ਾਲੇ ਖੋਹ ਕੇ ਲੈ ਗਏ, ਨਾਲੇ ਮੈਨੂੰ ਧਮਕੀਆਂ ਵੀ ਦਿੰਦੇ ਰਹੇ, ਨਾਲੇ ਦੁਸ਼ਾਲੇ ਵੀ ਲੈ ਗਏ। ਮੈਂ ਆਪ ਜੀ ਦੇ ਵੱਲ ਆ ਰਿਹਾ ਸਾਂ, ਪਰ ਫਿਰ ਮਨ ਵਿੱਚ ਖਿਆਲ ਆਇਆ ਕਿ ਗੁਰੂ ਦਰਬਾਰ ਵਿੱਚ ਖਾਲੀ ਹੱਥ ਕਿਵੇਂ ਚਲਾ ਜਾਵਾਂ, ਤਾਂ ਫਿਰ ਮੈਂ ਵਾਪਸ ਕਰ ਗਿਆ। ਘਰ ਜਾ ਕੇ ਫਿਰ ਦੁਸ਼ਾਲੇ ਤਿਆਰ ਕਰਵਾਏ ਹਨ ਗਰੀਬ ਨਿਵਾਜ, ਤੇ ਜੰਗਲਾਂ ਵਿੱਚੋਂ ਰਾਤੀ ਪ੍ਰਭਾਤੀ ਰਸਤਾ ਕੱਟਦਾ ਹੋਇਆ ਆਪ ਦੀ ਕਿਰਪਾ ਦਾ ਸਦਕਾ ਮੈਂ ਇੱਥੇ ਪਹੁੰਚਿਆ ਹਾਂ, ਇਹ ਆਪ ਦੀ ਕਿਰਪਾ ਹੈ। ਗਰੀਬ ਨਿਵਾਜ, ਜੇ ਕਦੇ ਉਹ ਵੀ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਂਦੇ ਤਾਂ ਬੜੀ ਕਿਰਪਾ ਹੁੰਦੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ, ਭਾਈ ਬੀਤੀ ਚੰਦ ਨੂੰ ਬੁਲਾਇਆ, ਭਾਈ ਬੀਤੀ ਚੰਦ ਜੀ ਸੱਚੇ ਪਾਤਸ਼ਾਹ ਜਾ ਭਾਈ, ਪੱਟੀ ਦੇ ਪਠਾਣਾ ਨੇ ਦੋ ਦੁਸ਼ਾਲੇ ਖੋਹ ਲਏ ਹਨ ਸਿੱਖ ਕੋਲੋਂ, ਤੇ ਤੂੰ ਜਾ ਕੇ ਲੈ ਕੇ ਆ। ਮਹਾਰਾਜ, ਤੁਹਾਡੀ ਕਿਰਪਾ ਹੋਵੇ, ਤੁਹਾਡੀ ਮਿਹਰ ਦਾ ਹੱਥ ਜੇ ਸਿਰ ਤੇ ਹੋਵੇ ਤੇ ਕਿਹੜੀ ਵੱਡੀ ਗੱਲ ਹੈ। ਆਪ ਦੀ ਪਹੁੰਚ ਤਾਂ ਸੁਣ ਕੇ ਜੰਮ ਕੇ ਦੂਤ ਨਾ ਤੇਰੇ ਛੱਡ ਜਾਏ, ਆਪ ਕੀ ਨਹੀਂ ਕਰਵਾ ਸਕਦੇ, ਆਪ ਮਿਹਰ ਦਾ ਹੱਥ ਰੱਖੋ ਤੇ ਫਿਰ ਕਿਹੜੀ ਵੱਡੀ ਗੱਲ ਹੈ। ਭਾਈ ਬਿਧੀ ਚੰਦ ਸਤ ਬਚਨ ਕਹਿ ਕੇ ਪੱਟੀ ਵੱਲ ਤੁਰ ਪਿਆ। ਰਸਤੇ ਵਿੱਚ ਮੁਸਲਮਾਨੀ ਲਿਬਾਸ ਦੇ ਕੱਪੜੇ ਬਣਵਾਏ, ਜਿਵੇਂ ਮੁਸਲਮਾਨੀਆਂ ਪਹਿਨਦੀਆਂ ਹਨ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ, ਅੱਖਾਂ ਤੱਕ ਸਿਰਫ ਅੱਖਾਂ ਖਾਲੀ ਰਹਿਣ ਦਿੱਤੀਆਂ, ਬਾਕੀ ਸਾਰਾ ਬੁਰਕਾ ਚੜਾ ਲਿਆ ਤੇ ਕਿਰਪਾਨ ਆਪਣੇ ਪਾਸ ਰੱਖ ਲਈ, ਤੇ ਗੁਰੂ ਦੀ ਕਿਰਪਾ ਨਾਲ ਜਾ ਪਹੁੰਚਿਆ ਪੱਟੀ ਵਿੱਚ, ਤੇ ਸਿੱਧਾ ਹੀ ਫਿਰ ਮਹਿਲਾਂ ਵਿੱਚ ਚਲਾ ਗਿਆ। ਜਾਂ ਪ੍ਰਵੇਸ਼ ਕੀਤਾ, ਅੱਗੇ ਪਟਰਾਣੀ ਅਤੇ ਹੋਰ ਰਾਣੀਆਂ ਬੈਠੀਆਂ ਹਨ, ਤੇ ਜਾ ਕੇ ਤਲਵਾਰ ਕੱਢ ਲਈ, ਬਈ ਜਿਹੜੇ ਦੋ ਦੁਸ਼ਾਲੇ ਨਵੇਂ ਆਏ ਹਨ ਉਹ ਕਿੱਥੇ ਹਨ, ਛੇਤੀ ਲਿਆਓ ਇੱਥੇ। ਛੇਤੀ ਨਾਲ ਭੱਜ ਕੇ ਗਏ, ਦੁਸ਼ਾਲੇ ਲੈ ਆਂਦੇ, ਭਾਈ ਬਿਧੀ ਚੰਦ ਨੂੰ ਦੇ ਦਿੱਤੇ। ਭਾਈ ਬਿਧੀ ਚੰਦ ਆਪਣਾ ਰਸਤਾ ਪਕੜਿਆ, ਪਰ ਇਤਨੇ ਤੱਕ ਉਹਨਾਂ ਨੇ ਰੌਲਾ ਪਾ ਦਿੱਤਾ। ਜਿਉਂ ਰੌਲਾ ਪਾਇਆ ਤਾਂ ਫਿਰ ਚਾਰੇ ਦਰਵਾਜੇ ਬੰਦ ਹੋ ਗਏ। ਉਚਾਰਨ ਕਰੋ ਸ੍ਰੀ ਵਾਹਿ, ਪਰ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਭਾਈ ਬਿਧੀ ਚੰਦ ਘਬਰਾਏ ਨਹੀਂ, ਗੁਰੂ ਦਾ ਆਸਰਾ ਲੈ ਕੇ ਆਪ छेती दे नाल गुरु ने कृपा कीती बाहर निकले पर कर्मचारी सारे पिछे हन मगर हन। आपने जदों वेख्या भई कदम कदम ते खतरा वधदा जा रहा है। हाँ, एक बलता पट्ठा सी गुरु हरगोबिंद साहिब सच्चे पातशाह जी दे चरणा दा ध्यान धरिया अरदास कीती हे निरंकार हे सच्चे पातशाह जिवें आपने प्रहलाद दी रक्षा कीती इसे तरह मेरी भी रक्षा करो उच्चारण करो श्री
1: वाहिगुरु।
0: हुण तुहाडा आसरा है तुहाडी मेहर होवे तां केड़ी वड्डी गल है। इधर धन गुरु हरगोबिंद साहिब सच्चे पातशाह घट घट के अंतर की जानत भले बुरे की पीर पछाणत। ए आवाजां गुरु हरगोबिंद साहिब जी दे कन्ना ते भी पै रही हैं ते की पढ़ रहा है विधि चंद।

ਇਸ ਤਰ੍ਹਾਂ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਕਰ ਰਿਹਾ ਭਾਈ ਬਿਧੀ ਚੰਦ ਤੇ ਪੱਠੇ ਵਿੱਚ ਵੜ ਗਿਆ। ਮਨ ਜੁੜ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੋਇਆ ਤੇ ਅਰਦਾਸ ਕਰ ਰਿਹਾ ਰਾਖ ਪਿਤਾ ਰਾਖ ਪਿਤਾ। ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਦੀ ਪਵਿੱਤਰ ਧਰਤੀ ਤੇ ਆ ਭਾਗ ਲਾ ਰਹੇ ਹਨ, ਜੁੜੇ ਬੈਠੇ ਹਨ ਤੇ ਅਚਾਨਕ ਸੰਗਤਾਂ ਨੂੰ ਹੁਕਮ ਕੀਤਾ ਜਾਓ ਸਰੋਵਰ ਵਿੱਚੋਂ ਜਲ ਭਰ ਕੇ ਤੇ ਸਾਡੇ ਉੱਪਰ ਪਾ। ਗੁਰੂ ਕਾ ਹੁਕਮ ਮੰਨ ਕੇ ਸਾਰੀਆਂ ਸੰਗਤਾਂ ਵਾਹੋ ਦਾਈ ਦੌੜੀਆਂ। ਪਤਾ ਨਹੀਂ ਗੁਰੂ ਨੇ ਕੀ ਬਹਾਨਾ ਵਰਤਾਇਆ, ਇਤਨਾ ਜਲ ਪਵਾਇਆ ਆਪਣੇ ਉੱਪਰ ਕਿ ਸਾਰਾ ਜਲ ਜਲ ਹੋ ਗਿਆ। ਇਧਰ ਅਕਾਲ ਪੁਰਖ ਵਾਹਿਗੁਰੂ ਦਾ ਕੀ ਕੌਤਕ ਵਰਤਿਆ, ਭਾਈ ਬਿਧੀ ਚੰਦ ਜਦੋਂ ਪੱਠੇ ਵਿੱਚ ਵੜਿਆ ਨਾ ਉਸੇ ਵੇਲੇ ਬਦਲੀ ਆਈ ਤੇ ਮੋਹਲੇਧਾਰ ਮੀਂਹ ਵਸਣ ਲੱਗ ਗਿਆ। ਜਾਂ ਮੀਂਹ ਵਸਿਆ ਪੱਠਾ ਠੰਡਾ ਪੈ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ। ਆਪ ਦਾ ਬਚਨ ਤਿੰਨ ਕਾਲ ਸਤ ਹੈ ਕਿ ਜਿਹੜਾ ਮਹਾਂਪੁਰਸ਼ ਜਿਹੜਾ ਸਤਿਗੁਰੂ ਇੱਥੇ ਨਹੀਂ ਰੱਖਿਆ ਕਰ ਸਕਦਾ ਉਹ ਦਰਗਾਹ ਵਿੱਚ ਕੀ ਕਰੇ। ਹੁਣ ਬਦਲੀ ਹੋਣ ਕਰਕੇ ਦਿਨ ਵੀ ਛੇਤੀ ਛਿਪ ਗਿਆ, ਹਨੇਰਾ ਪੈਣ ਲੱਗਾ ਤੇ ਹਨੇਰੇ ਦਾ ਫਾਇਦਾ ਉਠਾ ਕੇ ਭਾਈ ਬਿਧੀ ਚੰਦ ਸਾਸ ਗ੍ਰਾਸ ਸਿਮਰਨ ਕਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਪਹੁੰਚਿਆ ਅੰਮ੍ਰਿਤਸਰ। ਮੱਥਾ ਟੇਕ ਕੇ ਦੋਵੇਂ ਦੁਸ਼ਾਲੇ ਅੱਗੇ ਰੱਖੇ ਹਜ਼ੂਰ ਦੇ, ਗਰੀਬ ਨਿਵਾਜ ਤੇਰੀ ਕਿਰਪਾ ਨਾ ਹੁੰਦੀ ਤਾਂ ਇਹ ਕਾਰਜ ਨਹੀਂ ਸੀ ਹੋ ਸਕਦਾ, ਇਹ ਤੇਰੀ ਬਖਸ਼ਿਸ਼ ਹੋਈ ਹੈ। ਹੁਣ ਸੰਗਤਾਂ ਹੈਰਾਨ ਹਨ ਭਈ ਅੱਜ ਕੌਤਕ ਕੀ ਵਰਤਿਆ, ਕਿਸੇ ਦਾ ਪੁੱਛਣ ਤੇ ਹੀਆ ਨਹੀਂ ਪੈਂਦਾ, ਕੋਈ ਜ਼ਰੂਰਤ ਨਹੀਂ ਕਰਦਾ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੇ ਪੁੱਛੇ ਕਿ ਇਹ ਕੀ ਕੌਤਕ ਵਰਤਿਆ। ਭਾਈ ਬਿਧੀ ਚੰਦ ਜਿਹਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਹੋਈ ਸੀ ਨਦਰ ਹੋਈ ਸੀ, ਜਾ ਦੁਸ਼ਾਲੇ ਰੱਖ ਕੇ ਮੱਥਾ ਟੇਕਿਆ, ਨੈਣਾ ਦੇ ਜਲ ਨਾਲ ਹਜ਼ੂਰ ਦੇ ਚਰਨ ਧੋ ਦਿੱਤੇ ਤੇ ਕੀ ਤੱਕਿਆ, ਚਰਨਾਂ ਨੂੰ ਤਾਂ ਛਾਲੇ ਪਏ ਹੋਏ ਹਨ। ਗਰੀਬ ਨਿਵਾਜ ਇਹ ਉਹ ਚਰਨ ਤਾਂ ਨਹੀਂ ਜੋ ਮੈਂ ਆਪਣੀਆਂ ਅੱਖਾਂ ਵਿੱਚ ਆਪਣੇ ਹਿਰਦੇ ਵਿੱਚ ਵਸਾਈ ਬੈਠੇ। ਬਿਧੀ ਚੰਦ ਇਹ ਤੇਰੀ ਕਿਰਪਾ ਹੋਈ ਹੈ ਬਈ। ਮਹਾਰਾਜ ਮੇਰੀ ਕਿਰਪਾ? ਆਖਿਆ ਤੂੰ ਪੱਠੇ ਵਿੱਚ ਵੜ ਗਿਓ ਤੇ ਸਾਡੇ ਚਰਨ ਤੂੰ ਹਿਰਦੇ ਵਿੱਚ ਵਸਾਏ ਹੋਏ ਸਨ ਤੇ ਉਹ ਸੇਕ ਸਾਨੂੰ ਪਹੁੰਚਦਾ ਰਿਹਾ, ਤੈਨੂੰ ਨਹੀਂ ਪਹੁੰਚਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਵੇਖ ਸੰਗਤਾਂ ਨੇ ਕਿਤਨਾ ਪਾਣੀ ਸਾਡੇ ਉੱਪਰ ਪਾਇਆ ਪਰ ਫਿਰ ਵੀ ਸਾਡਾ ਸਾਰਾ ਸਰੀਰ ਛਾਲਕਿਆਂ ਦੇ ਨਾਲ ਭਰ ਗਿਆ, ਕਿਉਂਕਿ ਜਿੱਥੇ ਸੇਕ ਹੋਵੇ ਉੱਪਰ ਪਾਣੀ ਪਾ ਦਈਏ ਤਾਂ ਛਾਲੇ ਪੈ ਜਾਂਦੇ ਹਨ। ਧੰਨ ਹਨ ਸਤਿਗੁਰੂ ਜਿਨ੍ਹਾਂ ਨੇ ਸਾਡੇ ਲਈ ਇਤਨਾ ਕਸ਼ਟ ਉਠਾਇਆ। ਭਾਈ ਬਿਧੀ ਚੰਦ ਨੈਣਾ ਤੋਂ ਜਲ ਨਹੀਂ ਰੁਕਦਾ, ਉਹ ਮੇਰਾ ਦੇ ਸਾਈ ਆਪ ਕਿੱਡੀਆਂ ਮੇਰਾ ਕਰਦੇ ਹੋ, ਤਾਤੀ ਵਾਹ ਨਾ ਲੱਗਈ, ਆਪਣੇ ਸੇਵਕਾਂ ਨੂੰ ਕਿਵੇਂ ਤੁਸੀਂ ਬਚਾਉਂਦੇ ਹੋ ਪੌਜਲਾਂ ਤੋਂ, ਕਿਵੇਂ ਰੱਖਿਆ ਕਰਦੇ ਹੋ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ। ਜਦੋਂ ਸਾਰੀ ਸੰਗਤ ਨੇ ਇਹ ਵਿਥਿਆ ਸੁਣੀ ਤਾਂ ਫਿਰ ਮਾਨੋ ਹਰਿਮੰਦਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਕਣ ਕਣ ਇਹ ਪੁਕਾਰ ਉੱਠਿਆ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਲੋਕ ਪਰਲੋਕ ਦੇ ਮਾਲਕ ਹੋ ਆਪ, ਧੰਨ ਹੋ ਧੰਨ ਹੋ। ਗਰੀਬ ਨਿਵਾਜ ਸਾਡੇ ਤੇ ਵੀ ਕਿਰਪਾ ਕਰੋ, ਜਿਸ ਤਰ੍ਹਾਂ ਬਿਧੀ ਚੰਦ ਨੂੰ ਬਲਦੇ ਪੱਠੇ ਵਿੱਚੋਂ ਬਚਾਇਆ ਜੇ, ਸਾਨੂੰ ਵੀ ਕਲਯੁਗ ਦੇ ਤੱਤਿਆਂ ਚੋਲਿਆਂ ਤੋਂ ਹੱਥ ਦੇ ਕੇ ਬਚਾ ਲਓ। ਰਾਖ ਪਿਤਾ।

ਨਾ ਦੇ ਕੰਮ ਮਾਲਕ ਆਪ ਸਵਾਰ ਦਾ। ਤੇ ਜਿਹੜੇ ਲੋਕ ਉਸ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਆਕਿਰਤ ਕਣ ਕਿਹਾ। ਆਕਿਰਤ ਕਣ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਕਿਸੇ ਦੇ ਉਪ

ਕਹਿਣ ਲੱਗੇ ਮੈਨੂੰ ਤੇ ਬਾਦਸ਼ਾਹ ਦੇ ਨਾਲ ਕੋਈ ਕੰਮ ਨਹੀਂ। ਸਿਪਾਹੀਆਂ ਨੇ ਕਿਹਾ, ਕਬੀਰ ਸਾਹਿਬ ਸਿਕੰਦਰ ਲੋਧੀ ਬਾਦਸ਼ਾਹ ਨੂੰ ਤੁਹਾਡੇ ਨਾਲ ਕੰਮ। ਕਬੀਰ ਸਾਹਿਬ ਜਿਸ ਵੇਲੇ ਤੁਰਨ ਲੱਗੇ ਤਾਂ ਕਬੀਰ ਸਾਹਿਬ ਦੇ ਪ੍ਰੇਮੀਆਂ ਨੂੰ ਸ਼ਰਧਾਲੂਆਂ ਨੂੰ ਪਤਾ ਲੱਗਾ।

ਜੇ ਤੁਹਾਨੂੰ ਬਾਦਸ਼ਾਹ ਨੇ ਬੁਲਾਇਆ ਫਿਰ ਜਾਣ ਤੋਂ ਇਨਕਾਰ ਕਰ ਦਿਓ, ਕਿਉਂਕਿ ਜਦ ਵੀ ਕਿਸੇ ਬਾਦਸ਼ਾਹ ਨੇ ਕਿਸੇ ਸੰਤ ਮਹਾਂਪੁਰਸ਼ ਨੂੰ ਬੁਲਾਇਆ ਹੈ ਤਾਂ ਫਿਰ ਖੈਰ ਨਹੀਂ ਵਰਤੀ। ਕਿਸੇ ਬਾਦਸ਼ਾਹ ਨੇ ਸੰਤਾਂ ਮਹਾਂਪੁਰਸ਼ਾਂ ਨਾਲ ਚੰਗਾ ਸਲੂਕ ਨਹੀਂ ਕੀਤਾ, ਤੁਸੀਂ ਬਾਦਸ਼ਾਹ ਕੋਲ ਜਾਣ ਤੋਂ ਇਨਕਾਰ ਕਰ ਦਿਓ। ਤਾਂ ਕਬੀਰ ਸਾਹਿਬ ਨੇ ਉਸ ਵੇਲੇ ਆਪਣੇ ਉਹਨਾਂ ਪ੍ਰੇਮੀਆਂ

ਨਾਈ ਰਾਮ ਦਾ ਸਰ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਦੇਖ ਕੀਓ ਫਿਰਤ ਅਦਾਸ ਕੋ ਸਿੱਤਿਨ ਸਤਿਗੁਰ ਸੁਖ ਪਇਓ।

कर बाहिर तेरा प्रवक्ता, तू जन के है संग।

पर हर जाए के मन इच पुजाई, मन इच पुजाई।

सके गुरु सूरे हलत पलत प्रभ आप सोए कार्ज होए सगले पूरे

ਸਦਾ ਜਨਮ ਸਥਾਨ, ਇੱਕ ਗੁਰਦੁਆਰਾ ਨਹੀਂ ਬਹੁਤ ਗੁਰਦੁਆਰੇ ਨੇ ਗੁਰੂ ਨਾਨਕ ਪਾਤਸ਼ਾਹ ਦੇ, ਉੱਥੇ ਹਾਜ਼ਰੀਆਂ ਪੜ੍ਹਦੇ ਜਦੋਂ ਜਥੇ ਜਾਂਦੇ ਆ। ਤੇ ਭਾਈ ਮਰਦਾਨੇ ਦੀ ਔਲਾਦ ਚੋਂ ਤੁਹਾਡੇ ਸਾਹਮਣੇ ਅਸੀਂ ਸ਼ਬਦ ਕੀਰਤਨ ਸੁਣਾ ਰਹੇ ਹਾਂ। ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦਰਸ਼ਨ ਹੋ ਗਏ ਨੇ। ਸਾਨੂੰ 2 ਮਹੀਨੇ ਸ਼ਬਦ ਹੀ ਕੋਈ ਨਹੀਂ, ਭਗਤਾਂ ਦੀ ਬਾਣੀ ਦੇਖ ਲਓ, ਭਗਤਾਂ ਦੇ ਸ਼ਬਦ ਵੇਖ ਲਓ, ਗੁਰੂਆਂ ਦੇ ਸ਼ਬਦ ਦੇਖ ਲਓ, ਸਾਰੇ ਰਾਗਾਂ ਚ ਰਾਗ ਤੋਂ ਬਾਹਰ ਕੋਈ ਸ਼ਬਦ ਹੈ ਹੀ ਨਹੀਂ। ਤੇ ਅਸੀਂ ਭਾਈ ਮਰਦਾਨੇ ਦੀ ਔਲਾਦ ਚ ਕੋਈ ਹੁਕਮ ਹੁੰਦਾ ਸੀ, ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਸਨ ਵੀ ਭਾਈ ਮਰਦਾਨਾ ਸ੍ਰੀ ਰਾਗ ਚ ਸ਼ਬਦ ਆਇਆ ਸ੍ਰੀ ਰਾਗ ਚ ਗਾ, ਤੋ ਭਾਈ ਮਰਦਾਨੇ ਨੇ ਸ੍ਰੀ ਰਾਗ ਚ ਗਾਉਣਾ। ਇਹ ਬਸੰਤ ਚ ਆਇਆ, ਮਾਝ ਚ ਆਇਆ, ਤੁਖਾਰੀ ਚ ਆਇਆ, ਵਡਹੰਸ ਚ ਆਇਆ, ਜੋ ਵੀ ਰਾਗ ਸਨ ਗੁਰੂ ਨਾਨਕ ਪਾਤਸ਼ਾਹ ਦੱਸਦੇ ਸਨ ਤੇ ਉਹ ਗਾਉਂਦੇ ਸਨ ਭਾਈ ਮਰਦਾਨਾ ਜੀ। ਤੇ ਥੋੜਾ ਜਿਹਾ ਨਮੂਨਾ ਮੈਂ ਜ਼ਰੂਰ ਪੇਸ਼ ਕਰਦਾ ਹਾਂ।

ਟੀਵੀ ਲੈ ਧਿਆਨ ਦੇਣਾ। ਪਾਵ ਸੁਹਾਵੇ ਉਹ ਕਿਹੜੇ ਪੈਰ ਹਨ, ਕਦਮ ਹਨ, ਚਰਨ ਹਨ, ਪਗ ਪਾਵ ਕੀ ਹੈ, ਕਿਹੜੇ ਸੁਹਾਵੇ ਹਨ? ਸਹਿ ਫਰਮਾਉਂਦੇ ਨੇ ਪਾ

ਸਿਤਾਰ ਇੱਥੇ ਗੁਰਮੁਖ ਪੈਰ ਸਿਤਾਰ ਇੱਥੇ ਗੁਰਮੁਖ ਮਾਰਗੀ ਚਾਲ ਚੱਲਣ ਦੇ

ਕਿਰਤ ਹੈ ਸਸਤੀ ਗੁਰੂ ਰਿਪੋਰਟ ਪੈਂਦਾ ਆਪ ਸੁਹਾ

ਕੜੀ ਨਾ ਦੇਖਣ ਦੇਈਂ ਆਪਣਾ ਬਿਰਧ ਸੰਭਾਲੇ। ਗੋਡ ਡਜ਼ ਨਾਟ ਲੈਟ ਹਿਜ਼ ਡਿਵੋਟੀਜ਼ ਸੀ ਦ ਡਿਫੀਕਲਟ ਟਾਈਮਸ ਐਂਡ ਦਿਸ ਇਜ਼ ਹਿਜ਼ ਇਨਨੇਟ ਨੇਚਰ। ਗਿਵਿੰਗ ਹਿਜ਼ ਹੈਂਡ ਹੀ ਪ੍ਰੋਟੈਕਟਸ ਹਿਜ਼ ਡਿਵੋਟੀ ਵਿਦ ਈਚ ਐਂਡ ਐਵਰੀ ਬ੍ਰੈਥ ਹੀ ਚੈਰਿਸ਼ਡ ਹਿਮ। ਮਾਈ ਕੌਂਸ਼ੀਅਸਨੈਸ ਰਿਮੇਨਸ ਅਟੈਚਡ ਟੂ ਗੋਡ ਇਨ ਦ ਬਿਗਿਨਿੰਗ ਐਂਡ ਇਨ ਦ ਐਂਡ। God is always my helper and companion. Blessed is my friend Paul. My mind is delighted gazing upon the marvelous, glorious greatness of the Lord and Master. Remembering the Lord in meditation, Nanak is in ecstasy. God in his perfection has protected and preserved his honor.